FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਅੱਜ ਦਿਨ ਸੋਮਵਾਰ ਸ਼ੱਕ ਸੰਮਤ 1948 ਦੇ ਭਾਦੋ ਮਹੀਨੇ ਦੀ 16 ਤਰੀਕ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 7 ਤਰੀਕ ਹੈ। ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 34 ਸਕਿੰਟ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਜਿਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 5:59 ਤੇ 30 ਸਕਿੰਟ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: के प्राचीन विचार और मानवीय मूल्य भी साथ साथ ही जाते हैं और भारत का विचार कहता है समानम मनः सह चित्तमेषां, अर्थात हमारे मन समान हो, हमारे हृदय साथ जुड़े। इसलिए आज जब फ्रांस में इतना भव्य मंदिर बनकर तैयार हुआ है, ये फ्रांस की विविधता को तो समृद्ध करेगा ही, इससे भारत और फ्रांस के सांस्कृतिक संबंधों को भी ऊर्जा मिलेगी।
1: Floods have affected normal life in several parts of Bihar, with major rivers including the Ganga, Gandak and Kosi flowing above the danger mark. In view of the rising water level of the Ganga, authorities are maintaining heightened vigilance in downstream areas. The river had crossed the highest flood level at several ghats in Patna. In Uttar Pradesh, flood conditions remain critical, with 24 districts affected and several rivers still in spate. 5 people have died in rain-related incidents. Meanwhile, the India Meteorological Department has forecast heavy rainfall over Bihar, East Madhya Pradesh, East Uttar Pradesh, Uttarakhand, West Bengal and northeastern parts of the country during the next 2 days. Iran's top security official has announced that a new restricted zone will be declared outside the Strait of Hormuz in the coming days, and that any vessel entering the area without coordination with them will be placed on an Iranian sanctions list. Major General Mohsen Rezai, Secretary of the Supreme National Security Council, said that the zone will begin from the U.S. Navy's blockade line and extend into parts of the Persian Gulf. Ships that move towards the strait from either side and enter this area will face sanctions, the Iranian state media reported. Rezai said that traffic through the Strait of Hormuz has dropped sharply since Iran closed the waterway, and that only 7 to 8 ships carrying essential goods for Iran are now transiting, compared with more than 100 ships before. In badminton, Indian pair of Sattvik Sairaj Ranki Reddy and Chirag Shetty clinched the men's doubles title at the China Masters in Shenzhen yesterday. The Indian duo defeated China's He Jiting and Ren Jiangyu 11-21, 21-13, 21-17 in the summit clash to secure India's first ever title at the China Masters. The victory marks the duo's second title of the season. And that is the end of this news bulletin.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 21 ਸਕਿੰਟ। ਸਰੋਤਿਆਂ ਨੂੰ ਦੱਸਦੀ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਛੇ ਵੱਜ ਕੇ 15 ਮਿੰਟ ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ। ਵਿਸ਼ਾ ਹੋਵੇਗਾ ਆਵਾਜ਼ ਦਾ ਸਫ਼ਰ। ਮੇਜ਼ਬਾਨ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, ਅਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਤਹਿਤ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਅਧਾਰਿਤ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 11:05 'ਤੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਜਿਸ ਤਹਿਤ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਆਕਾਂਸ਼ਾ ਅਰੋੜਾ। 12:30 ਪ੍ਰੋਗਰਾਮ ਘਰ ਪਰਿਵਾਰ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਗੀਤ ਪੇਸ਼ ਕੀਤੇ ਜਾਣਗੇ। ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਗੀਤ ਪੇਸ਼

ਜਾਣਗੇ ਜੋ ਕਿ ਆਧਾਰਿਤ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਾਤਾਂ ਅਤੇ ਵਟਸਐਪ ਸੰਦੇਸ਼ਾਂ ਤੇ। ਤਿੰਨਵੇਂ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਸਿਲਸਿਲਾ ਆਪਣਾ ਵਿਰਸਾ ਆਪਣਾ ਸਭਿਆਚਾਰ। ਵਿਸ਼ਾ ਹੋਵੇਗਾ ਮਾਲਵੇ ਦੇ ਦੇਸੀ ਰੁੱਖ। ਵਾਚਕ ਅਤੇ ਸੰਪਾਦਨ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 5:30 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਜਾਰੀ ਰਹੇਗਾ। ਛੇ ਵੱਜ ਕੇ 20 ਮਿੰਟ ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਿਮਰਨ ਕੌਰ। 7:00 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਪੰਜਾਬੀ ਵਿੱਚ ਖ਼ਬਰਾਂ। 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8:00 ਵਜੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਭਾਗ 366। ਮਾਫ ਕਰਨਾ, ਅੱਜ ਤੁਸੀਂ ਸੁਣੋਗੇ ਭਾਗ 1366। ਸਾਢੇ 8:00 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ। 8:45 ਤੇ ਸਮਾਚਾਰ ਸੰਧਿਆ। 9:00 ਵਜੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। 10:00 ਵਜੇ ਪ੍ਰੋਗਰਾਮ ਛਾਇਆ ਗੀਤ ਤੇ 10:30 ਵਜੇ ਪ੍ਰੋਗਰਾਮ ਢਲਤੀ ਜਾਏ ਰਾਤ। ਤੇ 11:00 ਵਜੇ ਸਾਡੇ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ।

0: ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਤੇਰੇ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 6:15 ਤੇ 11 ਸੈਕਿੰਡ ਤੇ ਆਓ ਹੁਣ ਸਰਵਣ ਕਰਦੇ ਹਾਂ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਸ਼ਬਦ ਭਾਈ ਅਵਤਾਰ ਸਿੰਘ ਰਾਗੀ ਤੇ ਭਾਈ ਗੁਰਚਰਨ ਸਿੰਘ ਰਾਗੀ ਜੱਥੇ ਪਾਸਿਓਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਗੁਰਵਿੰਦਰ ਸਿੰਘ ਰਾਗੀ ਪਾਸੋਂ ਗਾਇਨ ਕੀਤਾ ਹੋਇਆ, ਤੇ ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਰਿਆੜ ਪਾਸੋਂ ਗਾਇਨ ਕੀਤਾ ਹੋਇਆ।

ਸਟੂਡੀਓ ਦੀ ਘੜੀ ਤੇ ਸਮਾਂ ਹੈ 6:42 ਤੇ 26 ਸੈਕਿੰਡ ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੀ ਸਮਾਂ 7:15 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਵਿਸ਼ਾ ਆਵਾਜ਼ ਦਾ ਸਫ਼ਰ। ਪ੍ਰੋਗਰਾਮ ਪੇਸ਼ ਕਰਨਗੇ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ, ਅਤੇ ਅੱਜ ਦੀਆਂ ਅਖ਼ਬਾਰੀ ਸੁਰਖੀਆਂ ਲੈ ਕੇ ਹਾਜ਼ਰ ਹੋਵਾਂਗੀ ਮੈਂ, ਯਾਨੀ ਕਿ ਅਮਰਜੀਤ ਮਾਨ। ਅਤੇ ਆਓ ਹੁਣ ਸੁਣਦੇ ਹਾਂ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਮੇਜ਼ਬਾਨ ਮਮਤਾ ਅਰੋੜਾ।

नमस्कार आदाब, सत श्री अकाल। दिन है 7 सितंबर ਅਤੇ ਸਵੇਰ ਦਾ ਸਮਾਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, ਆਪਣੀ ਰੇਡੀਓ ਦੋਸਤ ਮਮਤਾ ਅਰੋੜਾ ਦੇ ਨਾਲ। ਉਮੀਦ ਕਰਦੀ ਹਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਖੁਸ਼ਹਾਲ, ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਹੋਵੇਗਾ। ਸਵੇਰ ਦਾ ਇਹ ਨਵਾਂ ਦਿਨ ਆਪਣੇ ਨਾਲ ਨਵੀਆਂ ਉਮੀਦਾਂ, ਨਵੀਆਂ ਖੁਸ਼ੀਆਂ ਤੇ ਨਵੇਂ ਸੁਪਨੇ ਲੈ ਕੇ ਆਇਆ ਹੈ। ਆਓ ਇਸ ਦਿਨ ਦੀ ਸ਼ੁਰੂਆਤ ਕਰੀਏ ਇੱਕ ਚੰਗੀ ਸੋਚ, ਮੁਸਕਰਾਹਟ ਅਤੇ ਸਕਾਰਾਤਮਕ ਊਰਜਾ ਦੇ ਨਾਲ। ਕਹਿੰਦੇ ਨੇ ਜਿਹੋ ਜਿਹੀ ਸੋਚ ਨਾਲ ਸਵੇਰ ਦੀ ਸ਼ੁਰੂਆਤ ਹੁੰਦੀ ਹੈ, ਉਹੋ ਜਿਹਾ ਹੀ ਅਸਰ ਸਾਰੇ ਦਿਨ ਉੱਤੇ ਪੈਂਦਾ ਹੈ। ਅਸਲ ਲਈ ਕੁਝ ਪਲ ਆਪਣੇ ਲਈ ਕੱਢੋ, ਇੱਕ ਡੂੰਘਾ ਸਾਹ ਲਓ, ਚਿਹਰੇ ਤੇ ਮੁਸਕਰਾਹਟ ਲਿਆਓ ਅਤੇ ਦਿਲ ਵਿੱਚ ਇਹ ਵਿਸ਼ਵਾਸ ਰੱਖੋ ਕਿ ਅੱਜ ਦਾ ਦਿਨ ਜ਼ਰੂਰ ਕੁਝ ਚੰਗਾ ਲੈ ਕੇ ਆਵੇਗਾ। ਤਾਂ ਚੰਗੀ ਸਵੇਰ ਦੀਆਂ ਦਿਲੋਂ ਸ਼ੁਭ ਕਾਮਨਾਵਾਂ ਦੇ ਨਾਲ ਮੈਂ ਮਮਤਾ ਅਰੋੜਾ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਦੇ ਇਸ ਪਿਆਰੇ ਜਿਹੇ ਸਫ਼ਰ ਵਿੱਚ। ਗੱਲਾਂ ਕਰਾਂਗੇ ਗਿਆਨ ਦੀਆਂ, ਇਤਿਹਾਸ ਦੀਆਂ, ਸੰਗੀਤ ਦੀਆਂ ਅਤੇ ਉਹਨਾਂ ਗੱਲਾਂ ਦੀਆਂ ਜੋ ਤੁਹਾਡੀ ਸਵੇਰ ਨੂੰ ਹੋਰ ਵੀ ਖੂਬਸੂਰਤ ਬਣਾ ਦੇਣ।

ਮੇਰੇ ਕੋਲ ਤਾਂ ਗੱਲਾਂ ਹੀ ਗੱਲਾਂ ਨੇ, ਗੱਲਾਂ ਚੰਗੀ ਸੋਚ ਦੀਆਂ, ਗੱਲਾਂ ਗਿਆਨ ਦੀਆਂ, ਗੱਲਾਂ ਵਿਗਿਆਨ ਅਤੇ ਟੈਕਨੋਲੋਜੀ ਦੀਆਂ, ਤੇ ਕਦੇ ਗੱਲ ਹੋਵੇਗੀ ਸਾਡੇ ਇਤਿਹਾਸ ਦੀ, ਕਦੇ ਸਾਡੇ ਆਲੇ ਦੁਆਲੇ ਦੀ ਬਦਲਦੀ ਦੁਨੀਆਂ ਦੀ। ਬਸ ਇਹਨਾਂ ਗੱਲਾਂ ਨਾਲ ਇੱਕ ਗੱਲ ਹਮੇਸ਼ਾ ਸਾਂਝੀ ਰਹੇਗੀ, ਕੁਝ ਨਵਾਂ ਜਾਣਨ ਦੀ, ਕੁਝ ਚੰਗਾ ਸੋਚਣ ਦੀ ਅਤੇ ਮੁਸਕੁਰਾਉਂਦੇ ਹੋਏ ਦਿਨ ਦੀ ਸ਼ੁਰੂਆਤ ਕਰਨ ਦੀ। ਤਾਂ ਉਹ ਅੱਜ ਦੀ ਸਵੇਰ ਨੂੰ ਵੀ ਇਹਨਾਂ ਪਿਆਰੀਆਂ ਗੱਲਾਂ ਦੇ ਨਾਮ ਕਰੀਏ।

ਤੇ ਦੋਸਤੋ ਇਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ 7 ਸਤੰਬਰ ਦੇ ਇਤਿਹਾਸਿਕ ਮਹੱਤਵ ਬਾਰੇ, ਇਸ ਦਿਨ ਜਨਮ ਲੈਣ ਵਾਲੇ ਪ੍ਰਸਿੱਧ ਭਾਰਤੀ ਸ਼ਖਸੀਅਤਾਂ ਬਾਰੇ ਅਤੇ ਉਹਨਾਂ ਮਹਾਨ ਹਸਤੀਆਂ ਨੂੰ ਵੀ ਯਾਦ ਕਰਾਂਗੇ ਜਿਨ੍ਹਾਂ ਦੀ ਪੁੰਨ ਤਿਥੀ ਇਸ ਦਿਨ ਨਾਲ ਜੁੜੀ ਹੋਈ ਹੈ। ਤੇ ਸੋਤਿਓ ਤਿਆਰ ਹੋ ਜਾਓ ਇਤਿਹਾਸ ਦੇ ਪੰਨਿਆਂ ਵਿੱਚੋਂ ਇੱਕ ਛੋਟੀ ਜਿਹੀ ਯਾਤਰਾ ਲਈ। ਹੁਣ ਗੱਲ ਕਰਦੇ ਹਾਂ 7 ਸਤੰਬਰ ਅਤੇ ਭਾਰਤ ਦੇ ਇਤਿਹਾਸ ਦੀ। ਜੀ ਸਰੋਤਿਓ, 7 ਸਤੰਬਰ 1906 ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ। 7 ਸਤੰਬਰ 2011 ਦਿੱਲੀ ਹਾਈ ਕੋਰਟ ਦੇ ਗੇਟ ਨੰਬਰ 5 ਨਾਲ ਲੈਂਡਿੰਗ ਤੋਂ ਠੀਕ ਪਹਿਲਾਂ ਸੰਪਰਕ ਟੁੱਟ ਗਿਆ। ਅੱਜ ਦੇ ਦਿਨ 2019 ਵਿੱਚ ਇੱਕ ਵੱਡੀ ਉਪਲਬਧੀ ਭਾਰਤ ਦੇ ਨਾਮ ਦਰਜ ਹੁੰਦੇ ਹੁੰਦੇ ਰਹਿ ਗਈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਚੰਦਰਯਾਨ 2 ਦੀ। ਇਸ ਦਿਨ ਭਾਰਤ ਨੇ ਲੈਂਡਰ ਵਿਕਰਮ ਨੂੰ ਚੰਨ ਤੇ ਉਤਾਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਚੰਦ ਦੀ ਸਤਹ ਤੋਂ ਸਿਰਫ 2.1 ਕਿਲੋਮੀਟਰ ਦੂਰ ਲੈਂਡਰ ਦਾ ਇਸਰੋ ਕੰਟਰੋਲ ਰੂਮ ਤੋਂ ਸੰਪਰਕ ਟੁੱਟ ਗਿਆ। ਹੁਣ ਗੱਲ ਕਰਦੇ ਹਾਂ 7 ਸਤੰਬਰ ਅਤੇ ਪੰਜਾਬ ਦੇ ਇਤਿਹਾਸ ਦੀ। 7 ਸਤੰਬਰ 1848 ਦੂਜੀ ਐਂਗਲੋ ਸਿੱਖ ਜੰਗ ਦੇ ਸੰਦਰਭ ਵਿੱਚ 7 ਸਤੰਬਰ 1848 ਤੋਂ ਪੰਜਾਬ ਮੁਹਿੰਮ ਨਾਲ ਸੰਬੰਧਿਤ ਪੰਜਾਬ ਮੈਡਲ ਦੀ ਮਿਆਦ ਦਰਜ ਕੀਤੀ ਗਈ। 7 ਸਤੰਬਰ 1965 ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਸਰੋਤਿਓ ਕਿ 5 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਸ਼ੁਰੂ ਹੋਈ ਸੀ, ਤਾਂ ਫਿਰ 7 ਸਤੰਬਰ 1965 ਵਿੱਚ ਭਾਰਤ ਪਾਕਿਸਤਾਨੀ ਜੰਗ ਦੌਰਾਨ ਭਾਰਤੀ ਫੌਜਾਂ ਨੇ ਪੰਜਾਬ ਰਾਹੀਂ ਲਾਹੌਰ ਵੱਲ ਹਮਲਾ ਕੀਤਾ ਅਤੇ 5 ਤੇ 6 ਸਤੰਬਰ ਦੀ ਰਾਤ ਸਰਹੱਦ ਪਾਰ ਕੀਤੀ ਗਈ ਸੀ। ਗੱਲ ਕਰਦੇ ਹਾਂ ਅੰਤਰਰਾਸ਼ਟਰੀ 7 ਸਤੰਬਰ ਦੇ ਇਤਿਹਾਸ ਦੀ। 7 ਸਤੰਬਰ 1822 ਬ੍ਰਾਜ਼ੀਲ ਨੇ ਪੁਰਤਗਾਲ ਤੋਂ ਆਜ਼ਾਦੀ ਦਾ ਐਲਾਨ ਕੀਤਾ। 7 ਸਤੰਬਰ 1923 ਇੰਟਰਪੋਲ ਦੀ ਸਥਾਪਨਾ ਹੋਈ। 7 ਸਤੰਬਰ 1940 ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਲੰਡਨ ਤੇ ਬਲਿਟਸ ਹਵਾਈ ਹਮਲੇ ਸ਼ੁਰੂ ਕੀਤੇ। 7 ਸਤੰਬਰ 1936 ਆਖਰੀ ਥਾਈਲੇਸਿਨ ਟਾਈਗਰ ਦੀ ਮੌਤ ਹੋਈ, ਜਿਸ ਤੋਂ ਬਾਅਦ ਇਹ ਪ੍ਰਜਾਤੀ ਲੁਪਤ ਮੰਨੀ ਗਈ। 7 ਸਤੰਬਰ 1996 ਪ੍ਰਸਿੱਧ ਰੈਪਰ ਟੁਪਕ ਸ਼ੌਕਰ ਨੂੰ ਲਾਸ ਵੇਗਾਸ ਵਿੱਚ ਗੋਲੀ ਮਾਰੀ ਗਈ, ਜਿਨ੍ਹਾਂ ਦੀ ਉਸ ਤੋਂ ਬਾਅਦ 13 ਸਤੰਬਰ ਨੂੰ ਮੌਤ ਹੋ ਗਈ। 7 ਸਤੰਬਰ 1998 ਮਾਸਕੋ ਦੇ ਅੰਤਰ ਸੰਸਦੀ ਯੂਨੀਅਨ IPU ਦਾ 100ਵਾਂ ਸੰਮੇਲਨ ਸ਼ੁਰੂ ਹੋਇਆ ਸੀ। 7 ਸਤੰਬਰ 1996 ਅਮਰੀਕੀ ਰੈਪਰ ਟੁਪੈਕ ਸ਼ਕੂਰ ਤੇ ਗੋਲੀ ਚਲਾਈ ਗਈ, ਜਿਨ੍ਹਾਂ ਦਾ ਬਾਅਦ ਵਿੱਚ 13 ਸਤੰਬਰ ਨੂੰ ਦੇਹਾਂਤ ਹੋ

ਗਿਆ। 7 ਸਤੰਬਰ 1812 ਨੈਪੋਲੀਅਨ ਨੇ ਰੂਸੀ ਸੈਨਾ ਨੂੰ ਹਰਾਇਆ। 7 ਸਤੰਬਰ 1822 ਬ੍ਰਾਜ਼ੀਲ ਨੇ ਪੁਰਤਗਾਲ ਤੋਂ ਆਪਣੀ ਸੁਤੰਤਰਤਾ ਘੋਸ਼ਿਤ ਕੀਤੀ। 7 ਸਤੰਬਰ 1906 ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ। 7 ਸਤੰਬਰ 1923 ਵਿਆਨਾ ਚ ਇੰਟਰਪੋਲ ਦੀ ਸਥਾਪਨਾ ਹੋਈ। 7 ਸਤੰਬਰ 1927 ਫਿਲੀਓ ਟੈਲਰ ਨੇ ਪੂਰਨਤਾ ਇਲੈਕਟ੍ਰੋਨਿਕ ਟੀਵੀ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ। 7 ਸਤੰਬਰ 1931 ਲੰਡਨ ਵਿੱਚ ਗੋਲਮੇਜ ਸੰਮੇਲਨ ਦਾ ਦੂਸਰਾ ਸੈਸ਼ਨ ਸ਼ੁਰੂ ਹੋਇਆ। 7 ਸਤੰਬਰ 1940 ਦੂਸਰੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਆਪਣੀ ਵਾਯੂ ਸੈਨਾ ਦੇ ਜ਼ਰੀਏ ਬ੍ਰਿਟੇਨ ਦੇ ਸ਼ਹਿਰਾਂ ਤੇ ਬੰਬਾਰੀ ਸ਼ੁਰੂ ਕੀਤੀ। 7 ਸਤੰਬਰ 1986 ਬਿਸ਼ਪ ਡੇਸਮੰਡ ਟੂਟੂ ਕੇਪ ਟਾਊਨ ਦੇ ਪਹਿਲੇ ਅਸ਼ਵੇਤ ਆਰਕ ਬਿਸ਼ਪ ਬਣੇ। 7 ਸਤੰਬਰ 2009 ਭਾਰਤ ਦੇ ਪੰਕਜ ਅਡਵਾਨੀ ਨੇ ਵਿਸ਼ਵ ਪੇਸ਼ੇਵਰ ਬਿਲੀਅਰਡਸ ਦਾ ਖਿਤਾਬ ਜਿੱਤਿਆ। ਆਓ ਗੱਲ ਕਰਦੇ ਹਾਂ 7 ਸਤੰਬਰ ਨੂੰ ਜਨਮੇ ਕੁਝ ਪ੍ਰਸਿੱਧ ਵਿਅਕਤੀਆਂ ਦੀ। ਸਮਾਜਿਕ ਕਾਰਕੁਨ ਅਤੇ ਸੇਵਾ ਦੀ ਸੰਸਥਾਪਕ 7 ਸਤੰਬਰ 1933 ਨੂੰ ਇਲਾ ਭੱਟ ਦਾ ਜਨਮ ਹੋਇਆ। ਇੰਗਲੈਂਡ ਦੀ ਰਾਣੀ ਮਹਾਰਾਣੀ ਐਲਜਾਬੈਥ ਵਨ ਇਹਨਾਂ ਦਾ ਜਨਮ ਵੀ 7 ਸਤੰਬਰ 1533 ਨੂੰ ਹੋਇਆ। ਅਮਰੀਕੀ ਲੋਕ ਚਿੱਤਰਕਾਰ ਗ੍ਰੈਂਡਮਾ ਮੋਸਿਸ ਇਹਨਾਂ ਦਾ ਜਨਮ 7 ਸਤੰਬਰ 1860 ਨੂੰ ਹੋਇਆ। ਅਮਰੀਕੀ ਗਾਇਕ ਅਤੇ ਗੀਤਕਾਰ ਬੜੀ ਹੌਲੀ ਇਹਨਾਂ ਦਾ ਜਨਮ 7 ਸਤੰਬਰ 1936 ਨੂੰ ਹੋਇਆ। ਅਮਰੀਕੀ ਗਾਇਕ ਗਲੋਰੀਆ ਇਹਨਾਂ ਦਾ ਜਨਮ 7 ਸਤੰਬਰ 1943। ਅਮਰੀਕੀ ਰੈਪਰ ਈਜ਼ੀ ਈ 7 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੇ ਨੇ। 7 ਸਤੰਬਰ 1887 ਪ੍ਰਸਿੱਧ ਸੰਸਕ੍ਰਿਤ ਵਿਦਵਾਨ ਅਤੇ ਦਾਰਸ਼ਨਿਕ ਗੋਪੀਨਾਥ ਕਵੀਰਾਜ ਦਾ ਜਨਮ ਹੋਇਆ। 7 ਸਤੰਬਰ 1934 ਮਸ਼ਹੂਰ ਬੰਗਲਾ ਸਾਹਿਤਕਾਰ ਸੁਨੀਲ ਗੰਗੋਪਾਧਿਆਏ ਅਤੇ ਫਿਲਮ ਨਿਰਦੇਸ਼ਕ ਬੀ ਆਰ ਇਸ਼ਾਰਾ ਦਾ ਜਨਮ ਹੋਇਆ। 7 ਸਤੰਬਰ 1951 ਦਕਸ਼ਿਨ ਭਾਰਤੀ ਸਿਨੇਮਾ ਦੇ ਦਿੱਗਜ ਅਭਿਨੇਤਾ ਮਮੁੰਟੀ ਦਾ ਜਨਮ ਹੋਇਆ। 7 ਸਤੰਬਰ 1963 ਅਸ਼ੋਕ ਚੱਕਰ ਵਿਜੇਤਾ ਵਿਮਾਨ ਪਰਿਚਾਰਿਕਾ ਨੀਰਜਾ ਬਨੋਟ ਦਾ ਜਨਮ ਹੋਇਆ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਨੀਰਜਾ ਬਨੋਟ ਨੇ ਇੱਕ ਅਗਵਾ ਵਿਮਾਨ ਤੋਂ ਯਾਤਰੀਆਂ ਨੂੰ ਬਚਾਉਣ ਦੇ ਦੌਰਾਨ ਆਪਣੀ ਜਾਨ ਗਵਾ ਦਿੱਤੀ। 7 ਸਤੰਬਰ 1978 ਦਾ WHO ਬੈਂਡ ਦੇ ਡਰਮਰ ਕੈਥ ਮੂਨ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਜੀ ਸਰੋਤਿਓ, ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਹਰ ਚੁਣੌਤੀ ਇੱਕ ਨਵੇਂ ਮੌਕੇ ਦੀ ਸ਼ੁਰੂਆਤ ਬਣ ਸਕਦੀ ਹੈ। ਹਿੰਮਤ, ਮਿਹਨਤ ਅਤੇ ਸਿੱਖਣ ਦੀ ਲਗਨ ਹੀ ਕਾਮਯਾਬੀ ਦੀ ਅਸਲ ਕੁੰਜੀ ਹੈ।

ਰਾਜਿਆਂ ਦੇ ਦਰਬਾਰ ਤੋਂ ਲੈ ਕੇ ਅੱਜ ਦੇ ਸਮਾਰਟਫੋਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ। ਸਰੋਤਿਓ, ਪਹਿਲੇ ਪੜਾਅ ਦੀ ਗੱਲ ਕਰੀਏ ਜਦੋਂ ਆਵਾਜ਼ ਹੀ ਸੰਚਾਰ ਦਾ ਸਭ ਤੋਂ ਵੱਡਾ ਸਾਧਨ ਸੀ। ਕਲਪਨਾ ਕਰੋ ਇੱਕ ਪੁਰਾਣੇ ਸਮੇਂ ਦੀ, ਇੱਕ ਰਾਜਾ ਆਪਣੇ ਮਹਿਲ ਵਿੱਚ ਬੈਠਾ ਹੈ। ਰਾਜ ਦੇ ਕਿਸੇ ਦੂਰਲੇ ਇਲਾਕੇ ਵਿੱਚ ਕੋਈ ਜ਼ਰੂਰੀ ਸੁਨੇਹਾ ਭੇਜਣਾ ਹੈ। ਨਾ ਉਸ ਕੋਲ ਮੋਬਾਈਲ ਹੈ, ਨਾ ਟੈਲੀਫੋਨ ਅਤੇ ਨਾ ਰੇਡੀਓ। ਫਿਰ ਸੁਨੇਹਾ ਕਿਵੇਂ ਜਾਂਦਾ ਸੀ? ਰਾਜੇ ਦੇ ਦੂਤ, ਸਿਪਾਹੀ ਜਾਂ ਘੁੜਸਵਾਰ ਇੱਕ ਥਾਂ ਤੋਂ ਦੂਜੀ ਥਾਂ ਤੇ ਸੁਨੇਹਾ ਲੈ ਕੇ ਜਾਂਦੇ ਸਨ। ਪਰ ਆਵਾਜ਼ ਨੂੰ ਤੁਰੰਤ ਦੂਰ ਤੱਕ ਪਹੁੰਚਾਉਣ ਲਈ ਕੁਝ ਹੋਰ ਤਰੀਕੇ ਵੀ ਵਰਤੇ ਜਾਂਦੇ ਸਨ। ਕਿਲੇ ਜਾਂ ਪਹਾੜੀ ਇਲਾਕਿਆਂ ਵਿੱਚ ਨਗਾੜੇ, ਢੋਲ, ਘੰਟੀਆਂ ਅਤੇ ਹੋਰ ਧੁਨੀ ਸੰਕੇਤ ਵਰਤੇ ਜਾਂਦੇ ਸਨ। ਇੱਕ ਥਾਂ ਤੋਂ ਢੋਲ ਦੀ ਆਵਾਜ਼ ਸੁਣਾਈ ਦਿੰਦੀ ਸੀ, ਦੂਜੀ ਥਾਂ ਸੰਕੇਤ ਮਿਲਿਆ, ਫਿਰ ਅੱਗੇ ਵਾਲੀ ਥਾਂ ਤੱਕ ਸੁਨੇਹਾ ਪਹੁੰਚਾਇਆ। ਇਹ ਆਵਾਜ਼ ਦੇ ਸੰਚਾਰ ਦਾ ਸਭ ਤੋਂ ਮੁੱਢਲਾ ਰੂਪ ਸੀ। ਅੱਜ ਅਸੀਂ ਇੱਕ ਬਟਨ ਦਬਾਉਂਦੇ ਹਾਂ, ਦੁਨੀਆ ਦੇ ਦੂਜੇ ਕੋਨੇ ਤੇ ਆਪਣੀ ਆਵਾਜ਼ ਭੇਜਦੇ ਹਾਂ, ਪਰ ਉਸ ਸਮੇਂ ਇੱਕ ਸੁਨੇਹੇ ਨੂੰ ਪਹੁੰਚਣ ਲਈ ਕਈ ਘੰਟੇ, ਕਈ ਦਿਨ ਜਾਂ ਕਈ ਹਫ਼ਤੇ ਲੱਗ ਜਾਂਦੇ ਸਨ। ਰੁੱਖ ਉੱਤੇ ਬੈਠੇ ਸੈਨਿਕ ਦੂਰੋਂ ਕਿਸੇ ਆਵਾਜ਼ ਨੂੰ ਸੁਣਦੇ ਸਨ, ਫਿਰ ਦੂਸਰੇ ਨੂੰ ਪਹੁੰਚਾਉਣ ਲਈ ਉਹ ਆਪਣੇ ਕੋਲ ਰੱਖੇ ਹੋਏ ਢੋਲ ਨਗਾੜੇ ਵਜਾ ਕੇ ਦੂਸਰੇ ਨੂੰ ਸੰਕੇਤ ਦਿੰਦੇ ਸਨ। ਉਸ ਵੇਲੇ ਇਹੀ ਆਵਾਜ਼ ਦਾ ਸਫ਼ਰ ਸੀ।

ਸਮੇਂ ਦੇ ਨਾਲ ਨਾਲ ਮਨੁੱਖ ਨੇ ਆਪਣੀ ਗੱਲ ਲਿਖ ਕੇ ਪਹੁੰਚਾਉਣੀ ਸ਼ੁਰੂ ਕੀਤੀ। ਚਿੱਠੀਆਂ ਆਈਆਂ, ਸੁਨੇਹੇ ਲਿਜਾਣ ਵਾਲੇ ਦੂਤ ਆਏ ਅਤੇ ਬਾਅਦ ਵਿੱਚ ਡਾਕ ਪ੍ਰਣਾਲੀ ਵਿਕਸਿਤ ਹੋਈ। ਪਰ ਮਨੁੱਖ ਦੀ ਇੱਕ ਇੱਛਾ ਤਾਂ ਹਮੇਸ਼ਾ ਰਹੀ, ਕਾਸ਼ ਮੈਂ ਆਪਣੀ ਆਵਾਜ਼ ਦੂਰ ਬੈਠੇ ਮਨੁੱਖ ਤੱਕ ਤੁਰੰਤ ਪਹੁੰਚਾ ਸਕਦਾ। ਇਹੀ ਇੱਛਾ ਸਾਇੰਟਿਸਟ ਨੂੰ ਅੱਗੇ ਲੈ ਗਈ। ਪਹਿਲਾਂ ਇੱਕ ਚਿੱਠੀ ਭੇਜੀ ਜਾਂਦੀ ਸੀ, ਲਿਖ ਕੇ ਦਿਲ ਦੀਆਂ ਗੱਲਾਂ ਭੇਜੀਆਂ ਜਾਂਦੀਆਂ ਸਨ। ਕੁਝ ਚਿੱਠੀਆਂ ਹਫ਼ਤੇ ਲੈ ਜਾਂਦੀਆਂ, ਕੁਝ ਮਹੀਨੇ ਤੇ ਕੁਝ ਸਾਲਾਂ ਤੱਕ ਦੂਸਰੇ ਕੋਲ ਪਹੁੰਚਦੀਆਂ। ਫਿਰ ਉਡੀਕ ਹੁੰਦੀ ਸੀ ਚਿੱਠੀ ਦੇ ਜਵਾਬ ਦੀ। ਕਿਸੇ ਚਿੱਠੀ ਦਾ ਜਵਾਬ 15 ਦਿਨਾਂ ਚ ਆ ਜਾਂਦਾ, ਕਿਸੇ ਦਾ ਮਹੀਨੇ ਚ ਤੇ ਕਿਸੇ ਦਾ ਸਾਲਾਂ ਬਾਅਦ।

ਸਦੀ ਵਿਚ ਇਕ ਬਹੁਤ ਵੱਡੀ ਤਬਦੀਲੀ ਆਈ। ਟੈਲੀਫੋਨ ਨੇ ਮਨੁੱਖੀ ਆਵਾਜ਼ ਨੂੰ ਇਲੈਕਟ੍ਰੀਕਲ ਸਿਗਨਲਸ ਵਿਚ ਬਦਲ ਕੇ ਦੂਰ ਤੱਕ ਭੇਜਣ ਦਾ ਰਸਤਾ ਖੋਲ ਦਿੱਤਾ। ਹੁਣ ਪਹਿਲੀ ਵਾਰ ਇਹ ਸੰਭਵ ਹੋਇਆ, ਤੁਸੀਂ ਇੱਕ ਸ਼ਹਿਰ ਵਿੱਚ ਬੈਠੇ ਹੋਏ ਦੂਜੇ ਸ਼ਹਿਰ ਵਿੱਚ ਬੈਠੇ ਵਿਅਕਤੀ ਨਾਲ ਤੁਰੰਤ ਗੱਲ ਕਰ ਸਕਦੇ ਹੋ। ਸੋਚੋ, ਪਹਿਲਾਂ ਸੁਨੇਹਾ ਭੇਜਣ ਵਾਲੇ ਦੂਤ ਜਾਂ ਪੋਸਟਮੈਨ ਜਾਂ ਚਿੱਠੀ ਦੀ ਲੋੜ ਸੀ, ਹੁਣ ਸਿਰਫ ਰਿਸੀਵਰ ਚੁੱਕੋ ਅਤੇ ਗੱਲ ਸ਼ੁਰੂ। ਟੈਲੀਫੋਨ ਨੇ ਸਿਰਫ ਟੈਕਨੋਲੋਜੀ ਨਹੀਂ ਬਦਲੀ, ਇਸ ਨੇ ਮਨੁੱਖੀ ਰਿਸ਼ਤਿਆਂ ਦੀ ਦੂਰੀ ਘਟਾ ਦਿੱਤੀ। ਵਪਾਰ, ਸਰਕਾਰੀ ਕੰਮ, ਪਰਿਵਾਰਿਕ ਸੰਪਰਕ, ਹਰ ਖੇਤਰ ਵਿੱਚ ਇਸ ਦਾ ਪ੍ਰਭਾਵ ਪਿਆ। ਪਰ ਟੈਲੀਫੋਨ ਵਿੱਚ ਆਵਾਜ਼ ਦਾ ਇਹ ਸਫ਼ਰ ਵੀ ਬਹੁਤਾ ਸੌਖਾ ਨਹੀਂ ਸੀ। ਜਦੋਂ ਤੱਕ ਟੈਲੀਫੋਨ ਸਾਡੇ ਹੱਥਾਂ ਤੱਕ ਪਹੁੰਚਿਆ, ਤਾਂ ਉਸ ਵੇਲੇ ਆਪਣੀ ਆਵਾਜ਼ ਦੂਜੇ ਤੱਕ ਪਹੁੰਚਾਉਣ ਲਈ ਕੁਝ ਸਮਾਂ ਲੱਗਦਾ ਸੀ। ਪਹਿਲਾਂ ਐਕਸਚੇਂਜ ਵਿੱਚ ਟੈਲੀਫੋਨ ਨੰਬਰ ਲਿਖਵਾਇਆ ਜਾਂਦਾ ਸੀ। ਜੇ ਤੁਸੀਂ ਆਪਣੇ ਹੀ ਸ਼ਹਿਰ ਜਾਂ ਇਲਾਕੇ ਵਿੱਚ ਬੈਠੇ ਹੋਏ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਨੀ ਹੁੰਦੀ, ਤਾਂ ਤੁਸੀਂ ਰਿਸੀਵਰ ਚੱਕਦੇ, ਟੈਲੀਫੋਨ ਐਕਸਚੇਂਜ ਵਾਲੇ ਨੂੰ ਉਹਨਾਂ ਦਾ ਨੰਬਰ ਲਿਖਵਾਉਂਦੇ, ਤਾਂ ਫੇਰ ਟੈਲੀਫੋਨ ਓਪਰੇਟਰ ਤੁਹਾਡੀ ਗੱਲ ਤੁਹਾਡੇ ਸ਼ਹਿਰ ਵਿੱਚ ਬੈਠੇ ਹੀ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਵਾ ਦਿੰਦਾ। ਪਰ ਜੇ ਉਹੀ ਗੱਲ ਤੁਸੀਂ ਆਪਣੇ ਸ਼ਹਿਰ ਤੋਂ ਬਾਹਰ ਬੈਠੇ ਕਿਸੇ ਥੋੜੇ ਦੂਰਲੇ ਇਲਾਕੇ ਵਿੱਚ ਕਰਨੀ ਹੁੰਦੀ, ਤਾਂ ਪਹਿਲਾਂ ਟੈਲੀਫੋਨ ਓਪਰੇਟਰ ਨੂੰ ਕਾਲ ਬੁਕਿੰਗ ਕਰਵਾਈ ਜਾਂਦੀ, ਫਿਰ ਅੱਧੇ ਘੰਟੇ ਬਾਅਦ ਤੁਹਾਡੀ ਕਾਲ ਉਹਨਾਂ ਤੱਕ ਪਹੁੰਚਦੀ, ਫਿਰ ਬੈਲ ਵੱਜਦੀ ਅਤੇ ਟੈਲੀਫੋਨ ਓਪਰੇਟਰ ਕਹਿੰਦਾ, ਜੀ ਤੁਸੀਂ ਫਲਾਣੇ ਸ਼ਹਿਰ ਵਿੱਚ ਆਪਣੀ ਕਾਲ ਬੁੱਕ ਕਰਾਈ ਸੀ, ਆਲੋ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਜੇ ਕੋਈ ਸੁਨੇਹਾ ਤੁਰੰਤ ਭੇਜਣਾ ਹੁੰਦਾ, ਤਾਂ ਅਰਜੈਂਟ ਕਾਲ ਬੁੱਕ ਕਰਵਾਈ ਜਾਂਦੀ। ਜਿਸ ਤਰ੍ਹਾਂ ਚਿੱਠੀਆਂ ਵਿੱਚ ਤਾਰ ਭੇਜੀ ਜਾਂਦੀ ਸੀ, ਉਸੇ ਤਰ੍ਹਾਂ ਟੈਲੀਫੋਨ ਵਿੱਚ ਇੱਕ ਅਰਜੈਂਟ ਕਾਲ ਬੁਕਿੰਗ ਦਾ ਜ਼ਰੀਆ ਵੀ ਸੀ।

ਜੀ ਸਰੋਤਿਓ, ਆਵਾਜ਼ ਦਾ ਸਫ਼ਰ ਹੋਵੇ, ਰੇਡੀਓ ਦੀ ਗੱਲ ਨਾ ਹੋਵੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਆਵਾਜ਼ ਦੇ ਸਫ਼ਰ ਵਿੱਚ ਇੱਕ ਨਵਾਂ ਕਦਮ ਸੀ। ਟੈਲੀਫੋਨ ਵਿੱਚ ਤੁਸੀਂ ਇੱਕ ਵਿਅਕਤੀ ਜਾਂ ਸੀਮਿਤ ਲੋਕਾਂ ਨਾਲ ਗੱਲ ਕਰ ਰਹੇ ਸੀ, ਪਰ ਰੇਡੀਓ ਨੇ ਇੱਕ ਆਵਾਜ਼ ਨੂੰ ਇੱਕੋ ਸਮੇਂ ਹਜ਼ਾਰਾਂ ਅਤੇ ਲੱਖਾਂ ਲੋਕਾਂ ਤੱਕ ਪਹੁੰਚਾਉਣ ਦੀ ਸਮਰੱਥਾ ਦਿੱਤੀ। ਹੁਣ ਇੱਕ ਅਨਾਊਂਸਰ ਸਟੂਡੀਓ ਵਿੱਚ ਬੈਠ ਕੇ ਬੋਲ ਰਿਹਾ ਹੈ, ਉਸ ਦੀ ਆਵਾਜ਼ ਘਰ ਘਰ ਵਿੱਚ ਪਹੁੰਚ ਰਹੀ ਹੈ। ਖਬਰਾਂ, ਸੰਗੀਤ, ਨਾਟਕ, ਖੇਤੀਬਾੜੀ ਦੀ ਜਾਣਕਾਰੀ, ਸਿੱਖਿਆ, ਮਨੋਰੰਜਨ, ਰੇਡੀਓ ਨੇ ਆਵਾਜ਼ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ। ਰੇਡੀਓ ਨੇ ਸਾਨੂੰ ਇੱਕ ਹੋਰ ਗੱਲ ਸਿਖਾਈ, ਆਵਾਜ਼ ਵਿੱਚ ਤਸਵੀਰ ਬਣਾਉਣ ਦੀ ਤਾਕਤ ਹੁੰਦੀ ਹੈ। ਜਦੋਂ ਅਨਾਊਂਸਰ ਕਹਿੰਦਾ ਹੈ ਹੁਣ ਤੁਸੀਂ ਸੁਣ ਰਹੇ ਹੋ, ਤਾਂ ਸੁਣਨ ਵਾਲੇ ਦੇ ਮਨ ਵਿੱਚ ਆਪਣੀ ਕਲਪਨਾ ਦੀ ਤਸਵੀਰ ਬਣ ਜਾਂਦੀ।

ਫਿਰ ਆਇਆ ਯੁੱਗ ਟੈਲੀਵਿਜ਼ਨ ਦਾ। ਹੁਣ ਸਿਰਫ ਆਵਾਜ਼ ਨਹੀਂ, ਆਵਾਜ਼ ਦੇ ਨਾਲ ਤਸਵੀਰ ਵੀ ਘਰਾਂ ਵਿੱਚ ਆ ਗਈ। ਖਬਰਾਂ ਸੁਣਨ ਦੇ ਨਾਲ ਨਾਲ ਅਸੀਂ ਘਟਨਾ ਨੂੰ ਵੀ ਵੇਖ ਸਕਦੇ ਸੀ। ਫਿਲਮਾਂ, ਸੀਰੀਅਲਸ, ਖੇਡਾਂ, ਐਜੂਕੇਸ਼ਨਲ ਪ੍ਰੋਗਰਾਮਸ, ਟੈਲੀਵਿਜ਼ਨ ਨੇ ਇਨਫੋਰਮੇਸ਼ਨ ਅਤੇ ਐਂਟਰਟੇਨਮੈਂਟ ਦੋਵਾਂ ਨੂੰ ਇੱਕ ਨਵਾਂ ਰੂਪ ਦਿੱਤਾ। ਇਸ ਨਾਲ ਆਵਾਜ਼ ਦੀ ਮਹੱਤਤਾ ਹੋਰ ਵੱਧ ਗਈ, ਕਿਉਂਕਿ ਤਸਵੀਰ ਦਿਖਾਉਂਦੀ ਹੈ ਕਿ ਕੀ ਹੋ ਰਿਹਾ ਹੈ, ਪਰ ਆਵਾਜ਼ ਦੱਸਦੀ ਹੈ ਉਸਦਾ ਅਰਥ ਕੀ ਹੈ, ਭਾਵਨਾ ਕੀ ਹੈ ਅਤੇ ਕਹਾਣੀ ਕੀ ਹੈ।

ਆਓ ਆਵਾਜ਼ ਦੇ 6ਵੇਂ ਪੜਾਅ ਦੀ ਗੱਲ ਕਰਦੇ ਹਾਂ, ਮੋਬਾਈਲ ਫੋਨ ਦੀ। ਹੁਣ ਅਸੀਂ ਪਹੁੰਚਦੇ ਹਾਂ ਇੱਕ ਅਜਿਹੇ ਮੋੜ ਤੇ ਜਿਸ ਨੇ ਸਾਡੀ ਪੂਰੀ ਜ਼ਿੰਦਗੀ ਬਦਲ ਦਿੱਤੀ। ਮੋਬਾਈਲ ਫੋਨ। ਪਹਿਲਾਂ ਟੈਲੀਫੋਨ ਇੱਕ ਥਾਂ ਨਾਲ ਜੁੜਿਆ ਹੁੰਦਾ ਸੀ, ਤੁਸੀਂ ਘਰ ਦੇ ਫੋਨ ਤੇ ਕਾਲ ਕਰਦੇ ਸੀ। ਮੋਬਾਈਲ ਨੇ ਕਿਹਾ, ਜਿੱਥੇ ਤੁਸੀਂ ਜਾਓਗੇ ਫੋਨ ਵੀ ਤੁਹਾਡੇ ਨਾਲ ਜਾਵੇਗਾ। ਹੁਣ ਤੁਸੀਂ ਘਰ ਵਿੱਚ ਹੋਵੋ, ਬਾਜ਼ਾਰ ਵਿੱਚ, ਖੇਤਾਂ ਵਿੱਚ, ਸੜਕ ਤੇ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ। ਫਿਰ ਮੋਬਾਈਲ ਫੋਨ ਸਮਾਰਟ ਬਣੇ ਅਤੇ ਆਵਾਜ਼ ਨਾਲ ਇੰਟਰਨੈਟ ਵੀ ਸਾਡੇ ਹੱਥਾਂ ਵਿੱਚ ਆ ਗਿਆ। ਮੋਬਾਈਲ ਫੋਨ ਨੇ ਵੀ ਆਪਣਾ ਚਿਹਰਾ ਬਦਲ ਲਿਆ ਇੱਕ ਸਮਾਰਟ ਫੋਨ ਦੇ ਰੂਪ ਵਿੱਚ। ਇੱਕ ਡਿਵਾਈਸ, ਹਜ਼ਾਰਾਂ ਤਰੀਕੇ। ਅੱਜ ਦਾ ਸਮਾਰਟ ਫੋਨ ਸਿਰਫ ਫੋਨ ਨਹੀਂ ਹੈ, ਇਹ ਇੱਕ ਕੈਮਰਾ, ਮਾਈਕ੍ਰੋਫੋਨ, ਰਿਕਾਰਡਰ, ਰੇਡੀਓ, ਟੀਵੀ, ਕੰਪਿਊਟਰ, ਲਾਇਬ੍ਰੇਰੀ, ਕਮਿਊਨੀਕੇਸ਼ਨ ਸੈਂਟਰ, ਸਭ ਕੁਝ ਇੱਕ ਛੋਟੀ ਜਿਹੀ ਡਿਵਾਈਸ ਵਿੱਚ ਹੈ। ਅਸੀਂ ਆਪਣੀ ਆਵਾਜ਼ ਨੂੰ ਰਿਕਾਰਡ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ, ਵੌਇਸ ਮੈਸੇਜ ਭੇਜ ਸਕਦੇ ਹਾਂ, ਵੀਡੀਓ ਕਾਲ ਕਰ ਸਕਦੇ ਹਾਂ, ਲਾਈਵ ਪ੍ਰੋਗਰਾਮ ਕਰ ਸਕਦੇ ਹਾਂ, ਪੌਡਕਾਸਟ ਸੁਣ ਸਕਦੇ ਹਾਂ। ਪਰ ਸਭ ਤੋਂ ਵੱਡੀ ਗੱਲ, ਇਹ ਸਭ ਕੁਝ ਸੈਕਿੰਡਸ ਵਿੱਚ ਹੋ ਸਕਦਾ ਹੈ।

ਅੱਜ ਦੀ ਟੈਕਨੋਲੋਜੀ ਨੇ ਕਨਵਰਸੇਸ਼ਨ ਦਾ ਇੱਕ ਨਵਾਂ ਰੂਪ ਦੇ ਦਿੱਤਾ, ਵੌਇਸ ਮੈਸੇਜ। ਕਈ ਵਾਰ ਟਾਈਪਿੰਗ ਕਰਨ ਦਾ ਸਮਾਂ ਨਹੀਂ ਹੁੰਦਾ, ਅਸੀਂ ਮਾਈਕ੍ਰੋਫੋਨ ਦਬਾਉਂਦੇ ਹਾਂ, ਆਪਣੀ ਗੱਲ ਰਿਕਾਰਡ ਕਰਕੇ ਭੇਜ ਦਿੰਦੇ ਹਾਂ। ਵਟਸਐਪ ਵਰਗੀਆਂ ਐਪਲੀਕੇਸ਼ਨਸ ਨੇ ਆਵਾਜ਼ ਨੂੰ ਮੈਸੇਜ ਦਾ ਇੱਕ ਆਮ ਅਤੇ ਆਸਾਨ ਰੂਪ ਬਣਾ ਦਿੱਤਾ। ਇੱਥੇ ਇੱਕ ਦਿਲਚਸਪ ਗੱਲ ਹੈ, ਲਿਖੇ ਹੋਏ ਸ਼ਬਦਾਂ ਵਿੱਚ ਸਿਰਫ ਮੀਨਿੰਗ ਹੁੰਦਾ ਹੈ, ਪਰ ਆਵਾਜ਼ ਵਿੱਚ ਟੋਨ, ਇਮੋਸ਼ਨ ਅਤੇ ਫੀਲਿੰਗ ਵੀ ਹੁੰਦੀ ਹੈ। ਠੀਕ ਹੈ, ਤੁਸੀਂ ਪਿਆਰ ਨਾਲ ਕਹੋ ਤਾਂ ਇਸਦਾ ਅਰਥ ਵੱਖਰਾ ਹੈ, ਠੀਕ ਹੈ ਗੁੱਸੇ ਨਾਲ ਕਹੋ ਤਾਂ ਅਰਥ ਵੱਖਰਾ ਮਹਿਸੂਸ ਹੁੰਦਾ ਹੈ। ਇਸ ਲਈ ਆਵਾਜ਼ ਸਿਰਫ ਸ਼ਬਦ ਨਹੀਂ, ਭਾਵਨਾ ਵੀ ਹੈ।

ਆਓ ਹੁਣ ਗੱਲ ਕਰਦੇ ਹਾਂ ਵੀਡੀਓ ਕਾਲ ਦੀ। ਅੱਜ ਅਸੀਂ ਵਟਸਐਪ, ਫੇਸਟਾਈਮ, ਗੂਗਲ ਮੀਟ ਅਤੇ ਹੋਰ ਪਲੇਟਫਾਰਮ ਰਾਹੀਂ ਵੀਡੀਓ ਕਾਲ ਕਰ ਸਕਦੇ ਹਾਂ। ਹੁਣ ਸਿਰਫ ਆਵਾਜ਼ ਨਹੀਂ ਸੁਣਦੇ, ਅਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਦੇਖ ਵੀ ਸਕਦੇ ਹਾਂ। ਵਿਦੇਸ਼ ਗਿਆ ਪੁੱਤਰ ਆਪਣੇ ਘਰ ਬੈਠੇ ਮਾਪਿਆਂ ਨਾਲ ਗੱਲ ਕਰ ਰਿਹਾ ਹੈ। ਦੂਰ ਰਹਿੰਦੇ ਪਰਿਵਾਰਕ ਮੈਂਬਰ ਇੱਕ ਦੂਜੇ ਨੂੰ ਦੇਖ ਰਹੇ ਨੇ। ਇੱਕ ਡਾਕਟਰ ਕਿਸੇ ਮਰੀਜ਼ ਨਾਲ ਰਿਮੋਟਲੀ ਕੰਸਲਟੇਸ਼ਨ ਵੀ ਕਰ ਸਕਦਾ ਹੈ। ਇੱਕ ਟੀਚਰ ਦੂਰ ਬੈਠੇ ਵਿਦਿਆਰਥੀ ਨੂੰ ਪੜ੍ਹਾ ਸਕਦਾ ਹੈ। ਟੈਕਨੋਲੋਜੀ ਨੇ ਡਿਸਟੈਂਸ ਨੂੰ ਇੱਕ ਨਵੇਂ ਅਰਥ ਵਿੱਚ ਬਦਲ ਦਿੱਤਾ।

ਹੁਣ ਗੱਲ ਕਰਦੇ ਹਾਂ ਜ਼ੂਮ ਮੀਟਿੰਗ ਸੀ। ਇੱਕ ਸਮਾਂ ਸੀ ਜਦੋਂ ਮੀਟਿੰਗ ਲਈ ਸਾਰੇ ਲੋਕਾਂ ਨੂੰ ਇੱਕ ਰੂਮ ਵਿੱਚ ਇਕੱਠੇ ਹੋਣਾ ਪੈਂਦਾ ਸੀ। ਅੱਜ ਜ਼ੂਮ ਵਰਗੇ ਬਹੁਤ ਸਾਰੇ ਪਲੇਟਫਾਰਮਸ ਨੇ ਇਹ ਲੋੜ ਬਹੁਤ ਘਟਾ ਦਿੱਤੀ। ਕੋਈ ਭਾਰਤ ਵਿੱਚ ਹੈ, ਕੋਈ ਕੈਨੇਡਾ ਵਿੱਚ, ਕੋਈ ਇੰਗਲੈਂਡ ਵਿੱਚ, ਫਿਰ ਵੀ ਸਾਰੇ ਇੱਕ ਵਰਚੁਅਲ ਮੀਟਿੰਗ ਰੂਮ ਵਿੱਚ ਮਿਲ ਸਕਦੇ ਨੇ। ਇੱਥੇ ਮਾਈਕ੍ਰੋਫੋਨ ਸਾਡੀ ਆਵਾਜ਼ ਕੈਪਚਰ ਕਰਦਾ ਏ, ਕੈਮਰਾ ਸਾਡੀ ਵੀਡੀਓ ਕੈਪਚਰ ਕਰਦਾ ਏ, ਇੰਟਰ ਇਹ ਡਿਜੀਟਲ ਇਨਫੋਰਮੇਸ਼ਨ ਦੂਜੇ ਲੋਕਾਂ ਤੱਕ ਪਹੁੰਚਾਉਂਦਾ ਏ, ਅਤੇ ਸਪੀਕਰ ਜਾਂ ਹੈੱਡਫੋਨ ਰਾਹੀਂ ਦੂਜੇ ਵਿਅਕਤੀ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਏ। ਇਸੇ ਤਰ੍ਹਾਂ ਇੱਕ ਆਵਾਜ਼ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕੁਝ ਪਲਾਂ ਵਿੱਚ ਤੈਅ ਕਰ ਸਕਦੀ ਹੈ। ਅੱਜ ਰੇਡੀਓ ਦੀ ਤਰ੍ਹਾਂ ਪੋਡਕਾਸਟ ਵੀ ਆਵਾਜ਼ ਦੀ ਦੁਨੀਆ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਪੋਡਕਾਸਟ ਨੂੰ ਤੁਸੀਂ ਆਪਣੀ ਸਹੂਲਤ ਅਨੁਸਾਰ ਬਾਅਦ ਵਿੱਚ ਵੀ ਸੁਣ ਸਕਦੇ ਹੋ। ਐਜੂਕੇਸ਼ਨ, ਸਟੋਰੀਜ਼, ਇੰਟਰਵਿਊਜ਼, ਸਪਿਰਚੁਅਲ ਸਾਇੰਸ, ਨਿਊਜ਼, ਹਰ ਵਿਸ਼ੇ ਤੇ ਪੋਡਕਾਸਟ ਉਪਲਬਧ ਹਨ। ਹੁਣ ਆਵਾਜ਼ ਸਿਰਫ ਇੱਕ ਚੈਨਲ ਦੀ ਨਹੀਂ ਰਹੀ, ਹਰ ਮਨੁੱਖ ਆਪਣਾ ਬ੍ਰੌਡਕਾਸਟਰ ਬਣ ਸਕਦਾ ਹੈ। ਅੱਜ ਹੈੱਡਫੋਨਸ ਅਤੇ ਈਅਰਬਰਡਸ ਨੇ ਆਵਾਜ਼ ਨੂੰ ਹੋਰ ਪਰਸਨਲ ਬਣਾ ਦਿੱਤਾ। ਪਹਿਲਾਂ ਰੇਡੀਓ ਘਰ ਦੇ ਸਾਰੇ ਮੈਂਬਰ ਇਕੱਠੇ ਸੁਣਦੇ ਸਨ, ਪਰ ਹੁਣ ਵਿਅਕਤੀ ਆਪਣੀ ਪਸੰਦ ਦਾ ਮਿਊਜ਼ਿਕ, ਲੈਕਚਰ, ਪੋਡਕਾਸਟ, ਆਡੀਓ ਬੁੱਕ ਹੈੱਡਫੋਨਸ ਰਾਹੀਂ ਸੁਣ ਸਕਦਾ ਹੈ। ਆਵਾਜ਼ ਹੁਣ ਪਬਲਿਕ ਤੋਂ ਪਰਸਨਲ ਵੀ ਹੋ ਗਈ ਹੈ।

ਅਤੇ ਆਓ ਆਉਂਦੇ ਹਾਂ ਸਭ ਤੋਂ ਇੰਟਰਸਟਿੰਗ ਪੜਾਅ ਵੱਲ, ਆਰਟੀਫਿਸ਼ਲ ਇੰਟੈਲੀਜੈਂਸ ਯਾਨੀ ਕਿ AI। ਅੱਜ ਟੈਕਨੋਲੋਜੀ ਸਿਰਫ ਸਾਡੀ ਆਵਾਜ਼ ਟ੍ਰਾਂਸਮਿਟ ਨਹੀਂ ਕਰਦੀ, ਇਹ ਕਈ ਸਿਸਟਮ ਸਾਡੀ ਸਪੀਚ ਨੂੰ ਰਿਕੋਗਨਾਈਜ਼ ਅਤੇ ਪ੍ਰੋਸੈਸ ਵੀ ਕਰ ਸਕਦੇ ਨੇ। ਅਸੀਂ ਮੋਬਾਈਲ ਨੂੰ ਕਹਿੰਦੇ ਹਾਂ ਕਾਲ ਮੋਮ, ਵੋਇਸ ਅਸਿਸਟੈਂਟਸ ਸਾਡੀ ਗੱਲ ਸਮਝ ਕੇ ਐਕਸ਼ਨ ਲੈ ਸਕਦੇ ਨੇ। ਸਪੀਚ ਟੂ ਟੈਕਸਟ ਟੈਕਨੋਲੋਜੀ ਸਾਡੀ ਬੋਲੀ ਹੋਈ ਗੱਲ ਨੂੰ ਲਿਖਤ ਟੈਕਸਟ ਵਿੱਚ ਬਦਲ ਸਕਦੀ ਹੈ। ਟੈਕਸਟ ਟੂ ਸਪੀਚ ਟੈਕਨੋਲੋਜੀ ਲਿਖੇ ਹੋਏ ਸ਼ਬਦਾਂ ਨੂੰ ਆਰਟੀਫਿਸ਼ਲ ਵੋਇਸ ਵਿੱਚ ਬੋਲ ਸਕਦੀ ਹੈ। ਇਸ ਦਾ ਮਤਲਬ ਹੈ ਆਵਾਜ਼ ਦਾ ਸਫ਼ਰ ਹੁਣ ਸਿਰਫ ਬੋਲਣ ਤੋਂ ਸੁਣਨ ਤੱਕ ਨਹੀਂ ਰਿਹਾ, ਹੁਣ ਟੈਕਨੋਲੋਜੀ ਸੁਣਦੀ ਹੈ, ਸਮਝਦੀ ਹੈ, ਪ੍ਰੋਸੈਸ ਕਰਦੀ ਹੈ ਅਤੇ ਜਵਾਬ ਵੀ ਦੇ ਸਕਦੀ ਹੈ। ਜੇ ਆਓ ਇਸ ਪੂਰੇ ਸਫ਼ਰ ਨੂੰ ਇੱਕ ਲਾਈਨ ਵਿੱਚ ਸਮਝੀਏ ਤਾਂ ਕਹਿ ਸਕਦੇ ਹਾਂ ਰਾਜਿਆਂ ਦੇ ਦੂਤਾਂ ਅਤੇ ਨਗਾਰਿਆਂ ਤੋਂ ਸ਼ੁਰੂ ਹੋਇਆ ਆਵਾਜ਼ ਦਾ ਇਹ ਸਫ਼ਰ ਟੈਲੀਫੋਨ ਤੱਕ ਪਹੁੰਚਿਆ, ਫਿਰ ਟੈਲੀਫੋਨ ਤੋਂ ਰੇਡੀਓ, ਰੇਡੀਓ ਤੋਂ ਟੀਵੀ, ਟੀਵੀ ਤੋਂ ਮੋਬਾਈਲ, ਮੋਬਾਈਲ ਤੋਂ ਸਮਾਰਟਫੋਨ, ਸਮਾਰਟਫੋਨ ਤੋਂ ਵਟਸਐਪ ਅਤੇ ਵੀਡੀਓ ਕਾਲਿੰਗ, ਵੀਡੀਓ ਕਾਲਿੰਗ ਤੋਂ ਜ਼ੂਮ ਮੀਟਿੰਗਸ ਅਤੇ ਆਨਲਾਈਨ ਮੀਟਿੰਗਸ ਅਤੇ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਤੱਕ। ਇਹ ਸਿਰਫ ਟੈਕਨੋਲੋਜੀ ਦਾ ਸਫ਼ਰ ਨਹੀਂ, ਇਹ ਮਨੁੱਖ ਦੀ ਦੂਰੀ ਘਟਾਉਣ ਦੀ ਕੋਸ਼ਿਸ਼ ਦਾ ਸਫ਼ਰ ਹੈ।

ਅੱਜ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਵਿਅਕਤੀ ਦੀ ਆਵਾਜ਼ ਸੈਕਿੰਡਸ ਵਿੱਚ ਸੁਣ ਸਕਦੇ ਹਾਂ। ਪਰ ਟੈਕਨੋਲੋਜੀ ਭਾਵੇਂ ਕਿੰਨੀ ਵੀ ਐਡਵਾਂਸ ਹੋ ਜਾਵੇ, ਆਵਾਜ਼ ਦੀ ਅਸਲੀ ਕੀਮਤ ਉਸ ਦੀ ਮਸ਼ੀਨ ਵਿੱਚ ਨਹੀਂ, ਉਸ ਭਾਵਨਾ ਵਿੱਚ ਹੈ ਜੋ ਉਸ ਆਵਾਜ਼ ਰਾਹੀਂ ਦਿਲ ਤੱਕ ਪਹੁੰਚਦੀ ਹੈ। ਇੱਕ ਮਾਂ ਦੀ ਆਵਾਜ਼ ਵਿੱਚ ਪਿਆਰ ਹੁੰਦਾ ਹੈ, ਇੱਕ ਟੀਚਰ ਦੀ ਆਵਾਜ਼ ਵਿੱਚ ਗਿਆਨ ਹੁੰਦਾ ਹੈ, ਇੱਕ ਦੋਸਤ ਦੀ ਆਵਾਜ਼ ਵਿੱਚ ਆਪਣਾਪਨ ਹੁੰਦਾ ਹੈ, ਇੱਕ ਕਲਾਕਾਰ ਦੀ ਆਵਾਜ਼ ਵਿੱਚ ਕਲਾ ਹੁੰਦੀ ਹੈ, ਅਤੇ ਇੱਕ ਸੱਚੀ ਆਵਾਜ਼ ਵਿੱਚ ਸਮਾਜ ਨੂੰ ਬਦਲਣ ਦੀ ਤਾਕਤ ਵੀ ਹੋ ਸਕਦੀ ਹੈ। ਇਸ ਲਈ ਸਾਇੰਸ ਐਂਡ ਟੈਕਨੋਲੋਜੀ ਨੇ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣ ਦਾ ਸਾਧਨ ਤਾਂ ਬਣਾ ਦਿੱਤਾ, ਪਰ ਇਸ ਆਵਾਜ਼ ਨੂੰ ਸਾਰਥਕ ਬਣਾਉਣਾ ਅਜੇ ਵੀ ਸਾਡੇ ਹੱਥ ਵਿੱਚ ਹੈ। ਰਾਜੇ ਦੇ ਦਰਬਾਰ ਵਿੱਚ ਇੱਕ ਸੁਨੇਹਾ ਦੂਤ ਲੈ ਕੇ ਜਾਂਦਾ ਸੀ, ਪਰ ਅੱਜ ਇੱਕ ਕਲਿੱਕ ਨਾਲ ਉਹੀ ਆਵਾਜ਼ ਦੁਨੀਆ ਦੇ ਕਰੋੜਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਇਹੀ ਤਾਂ ਹੈ ਆਵਾਜ਼ ਦਾ ਸਫ਼ਰ, ਇੱਕ ਨਗਾਰੇ ਤੋਂ ਇੱਕ ਸਮਾਰਟਫੋਨ ਤੱਕ, ਇੱਕ ਦੂਤ ਤੋਂ ਇੱਕ ਡਿਜੀਟਲ ਮੈਸੇਜ ਤੱਕ, ਇੱਕ ਟੈਲੀਫੋਨ ਕਾਲ ਤੋਂ ਇੱਕ ਗਲੋਬਲ ਵੀਡੀਓ ਮੀਟਿੰਗ ਤੱਕ, ਅਤੇ ਹੁਣ ਮਨੁੱਖੀ ਆਵਾਜ਼ ਤੋਂ ਆਰਟੀਫਿਸ਼ਲ ਇੰਟੈਲੀਜੈਂਸ ਤੱਕ। ਸਾਇੰਸ ਐਂਡ ਟੈਕਨੋਲੋਜੀ ਨੇ ਆਵਾਜ਼ ਨੂੰ ਸਿਰਫ ਦੂਰ ਤੱਕ ਨਹੀਂ ਪਹੁੰਚਾਇਆ, ਉਸ ਨੇ ਦੁਨੀਆ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆ ਦਿੱਤਾ।

ਦੋਸਤੋ, ਰਾਜਿਆਂ ਦੇ ਸਮੇਂ ਤੇ ਦੂਤਾਂ ਅਤੇ ਨਗਾਰਿਆਂ ਤੋਂ ਲੈ ਕੇ ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਮੋਬਾਈਲ, ਵਟਸਐਪ, ਵੀਡੀਓ ਕਾਲ, ਜ਼ੂਮ ਮੀਟਿੰਗ ਅਤੇ ਅੱਜ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਆਵਾਜ਼ ਨੇ ਸਦੀਆਂ ਦਾ ਇੱਕ ਅਦਭੁਤ ਸਫ਼ਰ ਤੈਅ ਕੀਤਾ ਹੈ। ਉਮੀਦ ਹੈ ਕਿ ਤੁਹਾਨੂੰ ਆਵਾਜ਼ ਦੀ ਇਹ ਦਿਲਚਸਪ ਯਾਤਰਾ ਬਾਰੇ ਜਾਣ ਕੇ ਚੰਗਾ ਲੱਗਿਆ ਹੋਵੇਗਾ ਅਤੇ ਵਿਗਿਆਨ ਤੇ ਟੈਕਨੋਲੋਜੀ ਦੀ ਇਸ ਤਰੱਕੀ ਨੂੰ ਸਮਝਣ ਦਾ ਇੱਕ ਨਵਾਂ ਨਜ਼ਰੀਆ ਮਿਲਿਆ ਹੋਵੇਗਾ। ਮੈਂ ਤੁਹਾਡੀ ਮੇਜ਼ਬਾਨ ਮਮਤਾ ਅਰੋੜਾ ਤੁਹਾਡੇ ਤੋਂ ਇਜਾਜ਼ਤ ਲੈਂਦੀ ਹੈ। ਫੇਰ ਮਿਲਾਂਗੇ ਇੱਕ ਨਵੀਂ ਤਾਰੀਖ ਅਤੇ ਨਵੀਆਂ ਇਤਿਹਾਸਿਕ ਗੱਲਾਂ ਦੇ ਨਾਲ। ਤੇ ਜੋ ਤਿਓ ਤਦ ਤੱਕ ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ, ਮੇਰੇ ਯਾਨੀ ਕਿ ਮਮਤਾ ਅਰੋੜਾ ਤੇ ਆਕਾਸ਼ਵਾਣੀ ਬਠਿੰਡਾ ਦੇ ਨਾਲ। ਫੇਰ ਮਿਲਾਂਗੇ ਇੱਕ ਨਵੀਂ ਗੱਲ ਅਤੇ ਇੱਕ ਨਵੀਂ ਸੋਚ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ ਕਰਦੀ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

0: ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਵਿਸ਼ਾ ਸੀ ਆਵਾਜ਼ ਦਾ ਸਫ਼ਰ। ਮੇਜ਼ਬਾਨ ਸਨ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।
1: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ

7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਤੇ ਹੁਣ ਵੇਲਾ ਹੈ ਅੱਜ ਦੀਆਂ ਅਖਬਾਰੀ ਸੁਰਖੀਆਂ ਦਾ। ਅੱਜ ਦੀਆਂ ਅਖਬਾਰੀ ਸੁਰਖੀਆਂ ਮੇਰੇ ਨਾਲ ਲੈ ਕੇ ਹਾਜ਼ਰ ਨੇ ਕਾਜਲ, ਸਵਾਗਤ ਹੈ ਤੁਹਾਡਾ।
1: ਸ਼ੁਕਰੀਆ। ਖਬਰ ਲੱਗੀ ਹੈ ਅਜੀਤ ਅਖਬਾਰ ਦੀ ਮੁੱਖ ਸਫ਼ੇ ਤੇ।
0: ਜੀ, ਕਿਹੜੀ ਖਬਰ ਪੜ੍ਹਨਾ ਚਾਹੋਗੇ ਤੁਸੀਂ?
1: ਅੱਜ ਦੀਆਂ ਕੁਝ ਅਹਿਮ ਖਬਰਾਂ ਇਸ ਤਰ੍ਹਾਂ ਹਨ। ਪੰਜਾਬ ਸਮੇਤ ਦੇਸ਼ ਦੇ ਕਈ ਥਰਮਲ ਪਲਾਂਟਾਂ 'ਚ ਕੋਲੇ ਦੀ ਕਮੀ ਦਾ ਸੰਕਟ, ਮੰਗ 'ਚ

0: ਵਧਦਾ ਰਿਹਾ ਤਾਂ ਵੱਧ ਸਕਦਾ ਹੈ ਬਿਜਲੀ ਸੰਕਟ।
1: ਜੀ, ਪੰਜਾਬੀ ਟ੍ਰਿਬਿਊਨ ਦੇ ਅੰਤਰਰਾਸ਼ਟਰੀ ਸਫ਼ੇ 'ਤੇ ਖ਼ਬਰ ਲੱਗੀ, ਈਰਾਨ ਨੇ ਅਮਰੀਕੀ ਬੇੜੇ 'ਤੇ ਹਮਲੇ ਦਾ ਦਾਅਵਾ ਕੀਤਾ। ਹਰਮੂਜ਼ ਜਲ ਮਾਰਗ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਸਮੁੰਦਰੀ ਬੇੜਾ। ਖ਼ਬਰ ਲੱਗੀ ਹੈ ਕਾਹਿਰਾ ਤੋਂ, ਈਰਾਨ ਨੇ ਕਿਹਾ ਕਿ ਉਸ ਨੇ ਹਰਮੂਜ਼ ਜਲ ਮਾਰਗ ਵਿੱਚੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਅਮਰੀਕਾ ਦੇ ਬਿਨਾਂ ਮਲਾਹ ਵਾਲੇ ਸਮੁੰਦਰੀ ਬੇੜੇ 'ਤੇ ਹਮਲਾ ਕੀਤਾ। ਇਹ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਜੰਗ ਵਿੱਚ ਨਵੀਂ ਘਟਨਾ ਹੈ।

ਪੰਜਾਬੀ ਟ੍ਰਿਬਿਊਨ ਤੇ ਵੀ ਖਬਰ ਲੱਗੀ ਆ, ਭਾਰਤ ਨੇ ਬਾਲ ਵਿਵਾਹ ਵਿਰੋਧੀ ਦਿਵਸ ਐਲਾਨਣ ਦੀ ਹਮਾਇਤ ਕੀਤੀ। ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹਰ ਸਾਲ 27 ਨਵੰਬਰ ਨੂੰ ਬਾਲ ਵਿਆਹ, ਜਲਦੀ ਅਤੇ ਜ਼ਬਰਦਸਤੀ ਵਿਆਹ ਦੇ ਰੁਝਾਨ ਨੂੰ ਖਤਮ ਕਰਨ ਲਈ ਕੌਮਾਂਤਰੀ ਦਿਵਸ ਵਜੋਂ ਮਨਾਉਣ ਦਾ ਐਲਾਨ ਸੰਬੰਧੀ ਮਤੇ ਦਾ ਸਹਿ ਸਮਰਥਨ ਕੀਤਾ ਹੈ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਸ਼ੁੱਕਰਵਾਰ ਨੂੰ ਸ਼ੇਰਾ ਲਿਓਨ ਦੀ ਅਗਵਾਈ ਵਾਲੇ ਬਾਲ, ਜਲਦੀ ਅਤੇ ਜ਼ਬਰਦਸਤੀ ਵਿਆਹ ਦੇ ਰੁਝਾਨ ਨੂੰ ਖਤਮ ਕਰਨ ਲਈ ਕੌਮਾਂਤਰੀ ਦਿਵਸ ਸਿਰਲੇਖ ਵਾਲੇ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ।

0: ਸਰਕਾਰ ਵੱਲੋਂ 2029 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ ਖਾਕਾ ਤਿਆਰ। ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਦੇਸ਼ ਵਿਆਪੀ ਰਣਨੀਤੀ ਅਪਣਾਈ ਗਈ। ਇਹ ਖਬਰ ਲੱਗੀ ਹੈ ਪਣਜੀ ਤੋਂ
1: ਜੀ। ਖਬਰ ਲੱਗੀ ਹੈ ਪੰਜਾਬੀ ਟ੍ਰਿਬਿਊਨ ਤੇ। ਸ਼ੇਰੇ ਪੰਜਾਬ ਟੀ20 ਬਠਿੰਡਾ ਨੇ ਜਲੰਧਰ ਨੂੰ 9 ਦੌੜਾਂ ਨਾਲ ਹਰਾਇਆ। ਗੌਰਵ ਚੌਧਰੀ ਨੇ ਸੈਂਕੜਾ ਜੜਿਆ ਜਲੰਧਰ ਦੇ ਹਰਜਸ ਟੰਡਨ ਦੀ 94 ਦੌੜਾਂ ਦੀ ਪਾਰੀ, ਕਿਸੇ ਕੰਮ ਨਾ ਆਈ। ਖਬਰ ਲੱਗੀ ਹੈ ਮੋਹਾਲੀ ਤੋਂ।
0: ਆਸਟ੍ਰੇਲੀਆ ਦੀਆਂ ਵੋਕੇਸ਼ਨਲ ਸੰਸਥਾਵਾਂ 'ਚ ਗ੍ਰੈਜੂਏਟ ਡਿਪਲੋਮਾ ਕੋਰਸ 'ਤੇ ਰੋਕ। ਇਹ ਖਬਰ ਲੱਗੀ ਹੈ ਮੈਲਬੋਰਨ ਤੋਂ। ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਡਿਪਲੋਮਾ ਆਫ ਮੈਨੇਜਮੈਂਟ ਕੋਰਸ ਵਿੱਚ ਨਵੇਂ ਦਾਖਲਿਆਂ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ 5 ਅਕਤੂਬਰ 2026 ਤੋਂ ਲਾਗੂ ਹੋਵੇਗੀ। ਸਰਕਾਰ ਮੁਤਾਬਕ ਇਸ ਕੋਰਸ ਵਿੱਚ ਵਿਦਿਆਰਥੀਆਂ ਵੱਲੋਂ ਪੜ੍ਹਾਈ ਅੱਧ ਵਿਚਾਲੇ ਛੱਡਣ, ਹੋਰ ਕੋਰਸਾਂ ਵਿੱਚ ਤਬਦੀਲ ਹੋਣ ਅਤੇ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਗਲਤ ਵਰਤੋਂ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ।
1: ਭਾਰਤ ਨੇ ਮਲੇਸ਼ੀਆ ਨੂੰ 11-1 ਨਾਲ ਹਰਾਇਆ। ਜੂਨੀਅਰ ਏਸ਼ੀਆਈ ਕੱਪ ਦੇ ਇਲੀਟ ਪੂਲ ਮੁਕਾਬਲੇ 'ਚ ਭਾਰਤ ਦੀਆਂ 7 ਖਿਡਾਰਨਾਂ ਨੇ ਗੋਲ ਕੀਤੇ। ਖਬਰ ਲੱਗੀ ਹੈ ਮੌਕੀ ਤੋਂ।
0: ਯੂਨੀਵਰਸਿਟੀ ਆਫ ਮੌਂਟਰੀਅਲ ਵੱਲੋਂ ਸਿੱਖ ਸਟੱਡੀਜ਼ ਇਨ ਫ੍ਰੈਂਚ ਵਿਸ਼ੇ 'ਤੇ ਪੜ੍ਹਾਈ ਸ਼ੁਰੂ। ਇਹ ਖਬਰ ਲੱਗੀ ਹੈ ਟੋਰਾਂਟੋ ਤੋਂ। ਖਬਰ ਦੇ ਅਨੁਸਾਰ ਕਿਊਬਕ ਵਿੱਚ ਮੌਂਟਰੀਅਲ ਵਿਖੇ ਯੂਨੀਵਰਸਿਟੀ ਆਫ ਮੌਂਟਰੀਅਲ ਵੱਲੋਂ ਗ੍ਰੈਜੂਏਟ ਪੱਧਰ 'ਤੇ ਸਿੱਖ ਧਰਮ ਬਾਰੇ ਪੜ੍ਹਾਉਣ ਵਾਲੇ ਇੱਕ ਕੋਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਯੂਨੀਵਰਸਿਟੀ ਵੱਲੋਂ ਸਿੱਖ ਸਟੱਡੀਜ਼ ਇਨ ਫ੍ਰੈਂਚ ਦੇ ਅਧੀਨ ਇਸ ਕੋਰਸ ਵਿੱਚ ਮਾਸਟਰਜ਼ ਅਤੇ ਡਾਕਟਰੇਟ ਆਦਿ ਦੀ ਉਚੇਚੀ ਪੜ੍ਹਾਈ ਲਈ ਸਿੱਖ ਧਰਮ ਬਾਰੇ ਫ੍ਰੈਂਚ ਵਿੱਚ ਪੜ੍ਹਾਇਆ ਜਾਵੇਗਾ।
1: ਜੀ, ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ 'ਤੇ ਖਬਰ ਲੱਗੀ ਹੈ ਦਿੱਲੀ 'ਚ 5-ਮੰਜ਼ਿਲਾ ਇਮਾਰਤ ਡਿੱਗੀ, 5 ਵਿਦਿਆਰਥੀਆਂ ਦੀ ਮੌਤ, 4 ਦੀ ਹਾਲਤ ਗੰਭੀਰ ਮਲਬੇ ਹੇਠ, 40 ਤੋਂ 50 ਜਣਿਆਂ ਦੀ ਫਸੇ ਹੋਣ ਦਾ ਖਦਸ਼ਾ। ਖਬਰ ਲੱਗੀ ਹੈ ਨਵੀਂ ਦਿੱਲੀ ਤੋਂ। ਪੰਜਾਬੀ ਟ੍ਰਿਬਿਊਨ ਤੋਂ ਹੀ ਖਬਰ ਲੱਗੀ ਹੈ ਭਾਰਤ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਮੀਟਿੰਗ, ਅਸਲ ਕੰਟਰੋਲ ਰੇਖਾ 'ਤੇ ਸ਼ਾਂਤੀ ਬਰਕਰਾਰ ਰੱਖਣ ਬਾਰੇ ਚਰਚਾ। ਇਹ ਖਬਰ ਲੱਗੀ ਹੈ ਨਵੀਂ ਦਿੱਲੀ ਤੋਂ।
0: ਲੰਡਨ ਜਾ ਰਹੇ ਜਹਾਜ਼ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਬੈਂਗਲੁਰੂ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਹ ਖਬਰ ਲੱਗੀ ਹੈ ਬੈਂਗਲੁਰੂ ਤੋਂ। ਪੰਜਾਬ 'ਚ ਸਵਾਈਨ ਫਲੂ ਦੇ ਮਾਮਲਿਆਂ 'ਚ ਤੇਜ਼ੀ, 220 ਮਾਮਲੇ ਆਏ ਨੇ ਸਾਹਮਣੇ। ਖਬਰ ਲੱਗੀ ਹੈ ਚੰਡੀਗੜ੍ਹ ਤੋਂ। ਪੰਜਾਬ 'ਚ ਸਵਾਈਨ ਫਲੂ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ 'ਚ ਜਨਵਰੀ ਤੋਂ ਹੁਣ ਤੱਕ ਸਵਾਈਨ ਫਲੂ ਦੇ 1513 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 220 ਮਰੀਜ਼ ਪੋਜ਼ਿਟਿਵ ਪਾਏ ਗਏ।

0: ਹਨ ਜੀ। ਤੇ ਇਸ ਦੇ ਨਾਲ ਹੀ ਅੱਜ ਦੀਆਂ ਅਖਬਾਰੀ ਸੁਰਖੀਆਂ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ
0: ਜੀ। ਤੇ ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਖਤਮ ਕਰਨ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।

0: 2002 FIFA World Cup winning captain Cafu as saying, need to promote football alongside education from school level. And with that, it's back to you, Abhishek.
1: Thank you, Renu. And now, before we end the bulletin, the headlines once again. Prime Minister Narendra Modi says India-France strategic partnership is special because it rests upon strong foundation of long-standing cultural and political connections. Delhi Chief Minister Rekha Gupta orders magisterial inquiry into Satyaniketan building collapse incident. FIR lodged against building owner. ISRO says space sector reforms aimed at creating larger, stronger and globally competitive Indian space ecosystem, and it should be seen as ecosystem expansion and capability multiplication rather than privatization. Union Home Minister Amit Shah to chair 20th meeting of the Western Zonal Council at Panaji in Goa today. OPEC Plus countries decide to keep oil production target for October unchanged. And in football, India qualify for the AFC Under-20 Asian Cup after 20 years following 3-0 victory over Bangladesh. And with that, we end the morning news. Have a nice day.
2: Namaskar, Akashwani. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਲੰਮੇ ਸਮੇਂ ਦੇ ਸੱਭਿਆਚਾਰਕ ਤੇ ਰਾਜਨੀਤਿਕ ਸਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿਕੇ ਹੋਣ ਕਾਰਨ ਖਾਸ ਕਰਾਰ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸਤਿਆਨਿਕੇਤਨ ਇਲਾਕੇ ਚ ਇਮਾਰਤ ਢਹਿਣ ਦੀ ਮੌਤ ਜਾਂਚ ਦੇ ਹੁਕਮ ਦਿੱਤੇ ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ ਵਿਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਭਾਰਤ ਦੀ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ ਤੇ ਭਾਰਤ ਨੇ ਤਾਸ਼ਕੰਦ ਵਿਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ 20 ਸਾਲਾਂ ਬਾਅਦ AFC Under-20 ਫੁੱਟਬਾਲ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਸਬੰਧ ਪਿਛਲੇ ਕੁਝ ਸਾਲਾਂ ਵਿਚ ਨਵੀਆਂ ਉਚਾਈਆਂ ਤੇ ਪਹੁੰਚ ਗਏ ਨੇ ਉਨਾਂ ਕਿਹਾ ਕਿ ਰਾਸ਼ਟਰਪਤੀ ਮੈਕਰੋਂ ਨਾਲ ਮਿਲ ਕੇ ਦੋਵੇਂ ਦੇਸ਼ ਇਕ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਬਣਾ ਰਹੇ ਨੇ ਫਰਾਂਸ ਦੇ ਪੈਰਿਸ ਵਿਚ ਸਵਾਮੀ ਨਾਰਾਇਣ ਮੰਦਿਰ ਦੇ ਉਦਘਾਟਨ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ AI ਅਤੇ ਰੱਖਿਆ ਤੋਂ ਲੈ ਕੇ ਪੁਲਾੜ ਤੇ ਜਲਵਾਯੂ ਤਬਦੀਲੀ ਤੱਕ ਦੋਵੇਂ ਮੁਲਕ ਨਵੀਂ ਗਤੀ ਤੇ ਊਰਜਾ ਨਾਲ ਅੱਗੇ ਵਧ ਰਹੇ ਨੇ ਉਨਾਂ ਕਿਹਾ ਕਿ ਦੋਵੇਂ ਧਿਰ ਇਸ ਸਾਲ ਨੂੰ ਭਾਰਤ ਫਰਾਂਸ ਨਵੀਨਤਾ ਸਾਲ ਵਜੋਂ ਮਨਾ ਰਹੀਆਂ ਨੇ
3: BAPS के माध्यम से जब अलग अलग देशों में मंदिरों की प्राण प्रतिष्ठा होती है तो वहाँ भारत के प्राचीन विचार और मानवीय मूल्य भी साथ साथ ही जाते हैं और भारत का विचार कहता है समानम मनः सह चित्तमेषां अर्थात हमारे मन समान हो हमारे हृदय साथ जुड़े इसलिए आज जब फ्रांस में इतना भव्य मंदिर बनकर तैयार हुआ है ये फ्रांस की विविधता को तो समृद्ध करेगा ही इससे भारत और फ्रांस के सांस्कृतिक संबंधों को भी ऊर्जा मिलेगी
2: ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਵਿਸ਼ੇਸ਼ ਹੈ ਕਿਉਂਕਿ ਇਹ ਲੰਮੇ ਸਮੇਂ ਦੇ ਸੱਭਿਆਚਾਰਕ ਤੇ ਰਾਜਨੀਤਿਕ ਸਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿਕੀ ਹੋਈ ਹੈ ਉਨ੍ਹਾਂ ਕਿਹਾ ਕਿ ਇਤਿਹਾਸ ਫਰਾਂਸ ਵਿਚ ਭਾਰਤੀ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਗਵਾਹ ਹੈ ਸ੍ਰੀ ਮੋਦੀ ਨੇ ਕਿਹਾ ਕਿ ਭਾਸ਼ਾਵਾਂ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਪ੍ਰਸਿੱਧ ਬਣਾਉਣ ਚ ਫਰਾਂਸੀਸੀ ਵਿਦਵਾਨਾਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਵੀ ਜਾਣਦੇ ਨੇ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਯੋਗ ਭਾਰਤ ਤੇ ਫਰਾਂਸ ਦਰਮਿਆਨ ਆਪਸੀ ਸਬੰਧਾਂ ਦਾ ਇਕ ਮਹੱਤਵਪੂਰਨ ਮਾਧਿਅਮ ਬਣ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫਰਾਂਸ ਦੇ ਸਾਂਝੇ ਉੱਦਮਾਂ ਦੀ ਸੰਭਾਵਨਾ ਬਾਰੇ ਇਨ੍ਹਾਂ ਦਿਨਾਂ ਵਿਚ ਕਾਫ਼ੀ ਚਰਚਾ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਸਵਾਮੀ ਨਾਰਾਇਣ ਮੰਦਿਰ ਨੇ ਵੀ ਇਸ ਸੰਭਾਵਨਾ ਨੂੰ ਇਕ ਨਵਾਂ ਰੂਪ ਦਿੱਤਾ ਹੈ ਸ੍ਰੀ ਮੋਦੀ ਨੇ ਕਿਹਾ ਕਿ ਮੰਦਿਰ ਵਿਚ ਵਰਤੇ ਜਾਣ ਵਾਲੇ ਪੱਥਰਾਂ ਦਾ ਇਕ ਮਹੱਤਵਪੂਰਨ ਹਿੱਸਾ ਭਾਰਤ ਵਿਚ ਤਰਾਸ਼ਿਆ ਗਿਆ ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਾਚੀਨ ਸ਼ਿਲਪਕਾਰੀ ਤੇ ਪ੍ਰਤਿਭਾ ਹੁਣ ਫਰਾਂਸ ਦੀ ਆਧੁਨਿਕ ਇੰਜੀਨੀਅਰਿੰਗ ਨਾਲ ਮਿਲ ਗਈ ਹੈ ਸ੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਮੰਦਿਰ ਤੋਂ ਨਿਕਲਣ ਵਾਲੇ ਸੱਭਿਆਚਾਰਕ ਤੇ ਅਧਿਆਤਮਿਕ ਸੰਦੇਸ਼ ਯੂਰਪ ਦੇ ਲੋਕਾਂ ਨੂੰ ਲਾਭ ਪਹੁੰਚਾਉਣਗੇ ਉਨ੍ਹਾਂ ਕਿਹਾ ਕਿ ਇਹ ਮੰਦਿਰ ਨਾ ਸਿਰਫ਼ ਫਰਾਂਸ ਦੀ ਵਿਭਿੰਨਤਾ ਨੂੰ ਅਮੀਰ ਬਣਾਏਗਾ ਬਲਕਿ ਭਾਰਤ ਤੇ ਫਰਾਂਸ ਦੇ ਸੱਭਿਆਚਾਰਕ ਸਬੰਧਾਂ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰੇਗਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸਤਿਆਨਿਕੇਤਨ ਇਲਾਕੇ ਚ ਇਮਾਰਤ ਢਹਿਣ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਨੇ ਉਨ੍ਹਾਂ ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਮੁੱਖ ਮੰਤਰੀ ਦਫ਼ਤਰ ਮੁਤਾਬਕ ਇਹ ਫੈਸਲਾ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਤੇ ਹਾਦਸੇ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਗੰਭੀਰ ਘਟਨਾ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ

0: ਫਾਈਵਲੀ ਨੂੰ ਲੰਮੇ ਸਮੇਂ ਦੇ ਸੱਭਿਆਚਾਰਕ ਤੇ ਰਾਜਨੀਤਿਕ ਸੰਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿਕੇ ਹੋਣ ਕਾਰਨ ਮਹੱਤਵਪੂਰਨ ਕਰਾਰ ਦਿੱਤਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ 'ਚ ਇਮਾਰਤ ਢਹਿਣ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ। ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ 'ਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਠੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਦੇ ਸਮਾਂ 8:40 ਤੇ 29 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਾਜਲ ਮਨਜੀਤ ਬਰਾੜ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਤੇ ਵੈਰੀ ਗੁੱਡ ਮਾਰਨਿੰਗ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਕਮਲ ਖਾਨ ਦੀ ਆਵਾਜ਼ ਵਿੱਚ। ਗੀਤ ਲਿਖਿਆ ਹੈ ਰਿੱਕੀ ਸਿੰਘ ਨੇ ਤੇ ਸੰਗੀਤ ਦਿੱਤਾ ਹੈ ਜਤਿੰਦਰ ਸ਼ਾਹ ਨੇ ਤੇ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਦਿਲਦਾਰੀਆਂ ਵਿੱਚੋਂ। ਆਵਾਜ਼ ਜੱਸੀ ਗਿੱਲ ਦੀ, ਗੀਤਕਾਰ ਹੈਪੀ ਰਾਏ ਕੋਟੀ ਤੇ ਸੰਗੀਤਕਾਰ ਜਤਿੰਦਰ ਸ਼ਾਹ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ, ਇਸ਼ਮੀਤ ਨਰੂਲਾ ਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ, ਫਿਲਮ ਗੱਦਾਰ ਤੇ ਸੰਗੀਤਕਾਰ ਜੈਦੇਵ ਕੁਮਾਰ।

ਪੇਸ਼ ਹੈ ਗੀਤ ਨਿੰਜਾ ਦੀ ਆਵਾਜ਼ ਦੇ ਵਿੱਚ ਫਿਲਮ ਅਮਾਨਤ ਵਿੱਚੋਂ, ਗੀਤਕਾਰ ਜੱਗੀ ਸੰਘੇੜਾ, ਸੰਗੀਤਕਾਰ ਕੇ ਵੀ ਸਿੰਘ।

ਸੁਣਦੇ ਹਾਂ ਗੀਤ ਫਿਲਮ ਨਿੰਮੋ ਵਿੱਚ ਆਵਾਜ਼ਾਂ ਸੁਰੇਸ਼ ਵਾਡੇਕਰ ਤੇ ਸਲਮਾ ਆਗਾ ਦੀਆਂ, ਗੀਤਕਾਰ ਬਲਰਾਮ ਮਸਤ, ਸੰਗੀਤਕਾਰ ਕਮਲ ਕਾਂਤ।

ਇਸ ਦੇ ਨਾਲ ਹੀ ਮੈਨੂੰ ਕਾਜਲ ਮਨਜੀਤ ਬਰਾੜ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 8:59 ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ।

ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 10:25 ਤੇ ਹੁਣ ਪੇਸ਼ ਹੈ ਸਦਾ ਬਹਾਰ, ਪੰਜਾਬੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਾਜਲ ਮਨਜੀਤ ਬਰਾੜ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਫਿਲਮ ਚੰਨ ਪਰਦੇਸੀ ਵਿੱਚੋਂ, ਆਵਾਜ਼ ਦਿਲਰਾਜ ਕੌਰ ਦੀ, ਗੀਤਕਾਰ ਹਰਜੀਤ ਗਿੱਲ ਤੇ ਸੰਗੀਤਕਾਰ ਸੁਰਿੰਦਰ ਕੋਹਲੀ।

ਪੇਸ਼ ਹੈ ਗੀਤ ਫਿਲਮ ਗੁੱਡੀ ਵਿੱਚੋਂ, ਆਵਾਜ਼ ਸ਼ਮਸ਼ਾਦ ਬੇਗਮ ਦੀ, ਗੀਤਕਾਰ ਵਰਮਾ ਮਲਿਕ ਤੇ ਸੰਗੀਤਕਾਰ ਹੰਸਰਾਜ ਬੈਲ।

ਹਜ਼ੀਨ ਕਾਦਰੀ ਦੇ ਲਿਖੇ ਗੀਤ ਨੂੰ ਸੁਣਦੇ ਹਾਂ ਨੂਰ ਜਹਾਂ ਦੀ ਆਵਾਜ਼ ਦੇ ਵਿੱਚ। ਫਿਲਮ ਦਿਲਾਂ ਦੇ ਸੌਦੇ, ਸੰਗੀਤਕਾਰ ਨਜ਼ੀਰ ਅਲੀ।

ਸੁਣਦੇ ਹਾਂ ਗੀਤ ਫਿਲਮ ਹੀਰ ਸਿਆਲ ਵਿੱਚੋਂ, ਆਵਾਜ਼ ਮੁਬਾਰਕ ਬੇਗਮ ਦੀ, ਗੀਤਕਾਰ ਮਨੋਹਰ ਸਹਿਰਾਈ ਤੇ ਸੰਗੀਤਕਾਰ ਸਰਦੂਲ ਕਵਾਤਰਾ।

0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1000 प्लस विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन 25 सितंबर नु लकी ड्रॉ होवेगा आज ही खरीदो TNC अप्लाई।
1: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

ਸੁਣਦੇ ਹਾਂ ਗੀਤ ਫਿਲਮ ਚੰਬੇ ਦੀ ਕਲੀ ਵਿੱਚੋਂ, ਆਵਾਜ਼ਾਂ ਮੁਹੰਮਦ ਰਫ਼ੀ ਅਤੇ ਸੁਮਨ ਕਲਿਆਣਪੁਰ ਦੀਆਂ, ਗੀਤਕਾਰ ਵਰਮਾ ਮਲਿਕ, ਸੰਗੀਤਕਾਰ ਐੱਸ ਮੋਹਿੰਦਰ।

0: ਹੁਣੇ ਤੁਸੀਂ ਸੁਣ ਰਹੇ ਸੀ ਗੀਤ ਫਿਲਮ ਆਸਰਾ ਪਿਆਰ ਦਾ ਵਿੱਚੋਂ। ਆਵਾਜ਼ਾਂ ਸੀ ਮੋਹਿੰਦਰ ਕਪੂਰ ਅਤੇ ਸੁਰੇਸ਼ ਵਾਡਕਰ ਦੀਆਂ, ਗੀਤਕਾਰ ਚਮਨਦੀਪ ਤੇ ਸੰਗੀਤਕਾਰ ਕਮਲਕਾਂਤ। ਤੇ ਹੁਣ ਸੁਣਦੇ ਹਾਂ ਅਗਲਾ ਗੀਤ ਫਿਲਮ ਜੱਟ ਸੂਰਮੇ ਵਿੱਚੋਂ, ਆਵਾਜ਼ ਮੰਗਲ ਸਿੰਘ ਦੀ, ਗੀਤਕਾਰ ਬੱਬੂ ਸਿੰਘ ਮਾਨ ਤੇ ਸੰਗੀਤਕਾਰ ਹਨ ਕਮਲਕਾਂਤ।
1: ਫਿਰ ਮੈਂ ਪੰਜਾਬੀ ਚੁੱਪ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਫਿਲਮ ਜੱਟ ਸੂਰਮੇ ਵਿੱਚੋਂ। ਆਵਾਜ਼ ਸੀ ਮੰਗਲ ਸਿੰਘ ਦੀ, ਗੀਤਕਾਰ ਸੀ ਬਾਬੂ ਸਿੰਘ ਮਾਨ ਤੇ ਸੰਗੀਤਕਾਰ ਸੀ ਕਮਲਕਾਂਤ। ਤੇ ਆਓ ਹੁਣ ਸੁਣਦੇ ਹਾਂ ਗੀਤ ਗੁਰਦਾਸ ਮਾਨ ਤੇ ਸਵਿਤਾ ਸਾਥੀ ਦੀਆਂ ਆਵਾਜ਼ਾਂ ਵਿੱਚ ਫਿਲਮ ਗੱਭਰੂ ਪੰਜਾਬ ਦਾ, ਤੇ ਸੰਗੀਤਕਾਰ ਹਨ ਚਰਨਜੀਤ ਆਹੂਜਾ।

ਸੁਣਦੇ ਹਾਂ ਗੀਤ ਫਿਲਮ ਰਾਣੂ ਵਿੱਚੋਂ ਆਵਾਜ਼ਾਂ ਸੁਰੇਸ਼ ਵਾੜੇਕਰ ਤੇ ਰਣਜੀਤ ਕੌਰ ਦੀਆਂ, ਗੀਤਕਾਰ ਬਾਬੂ ਸਿੰਘ ਮਾਨ, ਸੰਗੀਤਕਾਰ ਮੁਹੰਮਦ ਸਦੀਕ।

ਇਸ ਗੀਤ ਦੇ ਨਾਲ ਹੀ ਮੈਨੂੰ ਕਾਜਲ ਮਨਜੀਤ ਬਰਾੜ ਨੂੰ ਪ੍ਰੋਗਰਾਮ ਗੀਤ ਪਿਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹਨ ਸ਼੍ਰੀ ਬਲਜੀਤ ਸ਼ਰਮਾ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ 10:59:21 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਤੇ 11:05 ਤੇ FM ਰੇਨਬੋ ਦਿੱਲੀ ਦੇ ਪ੍ਰਸਾਰਣ ਜੋ ਕਿ 12 ਵਜੇ ਤੱਕ ਜਾਰੀ ਰਹਿਣਗੇ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 11:59:35। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

ਜਦੋਂ ਜੀਵਨ ਦੇ ਸਵਾਲਾਂ ਦੇ ਜਵਾਬ ਗਿਆਨ ਦੀ ਰੋਸ਼ਨੀ ਵਿੱਚ ਮਿਲਣ ਤਾਂ ਹਰ ਰਾਹ ਹੋ ਜਾਂਦੀ ਹੈ ਆਸਾਨ। ਜੀ ਸਰੋਤਿਓ, ਮਿਤੀ 8 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦੇ 4th ਅਧਿਆਏ ਦੀ ਸਰਲ ਅਤੇ ਸਹਿਜ ਵਿਆਖਿਆ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 12:30 ਤੇ 28 ਸਕਿੰਟ ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣ ਰਹੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਆਓ ਕਰਦੇ ਹਾਂ ਪ੍ਰੋਗਰਾਮ ਘਰ ਪਰਿਵਾਰ ਦੀ ਸ਼ੁਰੂਆਤ ਇਸ ਗੀਤ ਦੇ ਨਾਲ।

0: FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ। ਸਰੋਤਿਓ, ਅਸੀਂ ਹਮੇਸ਼ਾ ਹੀ ਸੁਣਦੇ ਹਾਂ ਕਿ ਪਹਿਲਾ ਸੁੱਖ ਨਿਰੋਗੀ ਕਾਇਆ, ਤੇ ਆਕਾਸ਼ਵਾਣੀ FM ਬਠਿੰਡਾ ਤੁਹਾਡੀ ਕਾਇਆ ਨੂੰ ਨਿਰੋਗ ਰੱਖਣ ਲਈ ਅੱਜ ਫਿਰ ਹਰ ਸੋਮਵਾਰ ਦੀ ਤਰ੍ਹਾਂ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸਿਹਤ ਸੰਭਾਲ। ਅੱਜ ਸਿਹਤ ਸੰਭਾਲ ਤਹਿਤ ਵਿਸ਼ਾ ਹੋਵੇਗਾ ਗਰਮੀ ਤੇ ਬਰਸਾਤ ਰੁੱਤ ਵਿੱਚ ਹੋਣ ਵਾਲੀਆਂ ਬਿਮਾਰੀਆਂ, ਲੱਛਣ ਤੇ ਇਲਾਜ। ਮਹਿਮਾਨ ਹੋਣਗੇ ਡਾਕਟਰ ਜਗਰੂਪ ਸਿੰਘ, MD ਮੈਡੀਸਿਨ, ਸਿਵਲ ਹਸਪੀਟਲ ਬਠਿੰਡਾ, ਤੇ ਮੇਜ਼ਬਾਨ ਹੋਣਗੇ ਖੁਸ਼ਪ੍ਰੀਤ ਸ਼ੇਰਗਿੱਲ। ਆਓ ਸੁਣਦੇ ਹਾਂ ਸਿਲਸਿਲਾ ਸਿਹਤ ਸੰਭਾਲ ਕੁਝ ਸੰਦੇਸ਼ਾਂ ਤੋਂ ਬਾਅਦ।
1: ਦਸ ਲੱਖ ਦੀ ਲਾਟਰੀ ਮੇਰੀ, ਵਾਹ!
2: ਫਸੀ ਫਰਜ਼ੀ ਆਫਰਸ ਤੋਂ ਸਾਵਧਾਨ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000+ ਵਿਨਰਸ। 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
6: ਜਦੋਂ ਜੀਵਨ ਦੇ ਸਵਾਲਾਂ ਦੇ ਜਵਾਬ ਗਿਆਨ ਦੀ ਰੋਸ਼ਨੀ ਵਿੱਚ ਮਿਲਣ ਤਾਂ ਹਰ ਰਾਹ ਹੋ ਜਾਂਦੀ ਹੈ ਆਸਾਨ। ਜੀ ਸਰੋਤਿਓ, ਮਿਤੀ 8 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦੇ 4th ਅਧਿਆਏ ਦੀ ਸਰਲ ਅਤੇ ਸਹਿਜ ਵਿਆਖਿਆ।

0: ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ। ਆਓ ਸਮਝੀਏ ਗੀਤਾ ਦੇ ਅਨਮੋਲ ਸੰਦੇਸ਼ ਨੂੰ ਸੌਖੀ ਪੰਜਾਬੀ ਵਿੱਚ ਅਤੇ ਜਾਣੀਏ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਗਿਆਨ।
1: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਉਮੀਦ ਕਰਦੇ ਹਾਂ ਕਿ ਆਪ ਸਭ ਰਾਜ਼ੀ ਖੁਸ਼ੀ ਹੋਵੋਗੇ। ਤੇ ਅੱਜ ਸਾਡੇ ਨਾਲ ਵਿਸ਼ਾ ਮਾਹਿਰ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਜਗਰੂਪ ਸਿੰਘ ਜੀ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ।
1: ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਡਾਕਟਰ ਜਗਰੂਪ ਸਿੰਘ ਜੀ ਮੈਡੀਕਲ ਅਫਸਰ ਨੇ ਸਾਡੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ, ਜੋ ਕਿ ਭਾਈ ਮਨੀ ਸਿੰਘ ਜ਼ਿਲ੍ਹਾ ਹਸਪਤਾਲ ਹੈ ਜੀ ਸਾਡਾ ਬਠਿੰਡਾ ਦਾ। ਤੁਸੀਂ ਇਹਨਾਂ ਨੂੰ ਜੇਕਰ ਮਿਲਣਾ ਚਾਹੁੰਦੇ ਹੋ ਤਾਂ ਕਮਰਾ ਨੰਬਰ 17 ਦੇ ਵਿੱਚ ਮਿਲ ਸਕਦੇ ਹੋ। ਸੋਮਵਾਰ ਤੋਂ ਲੈ ਕੇ ਬੁੱਧਵਾਰ 3 ਦਿਨ ਇਹ ਸਰਕਾਰੀ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਤੇ ਅੱਜ ਅਸੀਂ ਇਹਨਾਂ ਦੀਆਂ ਸੇਵਾਵਾਂ ਲੈਣ ਦੇ ਲਈ ਇਹਨਾਂ ਨੂੰ ਸਾਡੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ। ਤੇ ਅੱਜ ਦਾ ਸਾਡਾ ਵਿਸ਼ਾ ਤੁਹਾਨੂੰ ਦੱਸਣਾ ਚਾਹਾਂਗੇ, ਗਰਮੀ ਅਤੇ ਬਰਸਾਤ ਰੁੱਤ ਵਿੱਚ ਹੋਣ ਵਾਲੀਆਂ ਬਿਮਾਰੀਆਂ, ਉਹਨਾਂ ਦੇ ਕਾਰਨ, ਲੱਛਣ ਤੇ ਇਲਾਜ। ਡਾਕਟਰ ਸਾਹਿਬ, ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਗਰਮੀ ਕਰਕੇ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ।
2: ਗਰਮੀ ਜੀ, ਅਸੀਂ ਦੇਖ ਹੀ ਰਹੇ ਹਾਂ ਜਿਵੇਂ ਹੁਣ ਦੇ ਸਾਲਾਂ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਖਾਸ ਕਰਕੇ ਇਸ ਸਾਲ, ਤਾਂ ਇਹਨਾਂ ਦਿਨਾਂ ਦੇ ਵਿੱਚ ਲੂ ਲੱਗਣ ਦੀ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਗਰਮੀ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦਾ ਕੰਮ ਇੱਦਾਂ ਦਾ ਹੁੰਦਾ ਕਿ ਉਹਨਾਂ ਨੂੰ ਧੁੱਪ ਜਾਣਾ ਪੈਂਦਾ, ਸਾਰਾ ਸਾਰਾ ਦਿਨ ਕੰਮ ਕਰਨਾ ਪੈਂਦਾ, ਤਾਂ ਲੂ ਲੱਗਣ ਨਾਲ, ਜਿਹਨੂੰ ਹੀਟ ਸਟ੍ਰੋਕ ਅਸੀਂ ਕਹਿ ਦਿੰਦੇ ਹਾਂ, ਉਸ ਤਰ੍ਹਾਂ ਦੇ ਕੇਸ ਕਾਫੀ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਦੂਸਰਾ ਇਹ ਹੈ ਕਿ ਗਰਮੀ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਲੋਕ ਬਾਹਰੋਂ ਵੀ ਖਾਂਦੇ ਨੇ, ਬਾਹਰ ਬਣੀਆਂ ਹੋਈਆਂ ਚੀਜ਼ਾਂ, ਜਾਂ ਬਾਰ ਬਾਰ ਪਾਣੀ ਪੀਣਾ, ਜਦੋਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਵੇਲੇ ਹੱਥ ਸਾਫ਼ ਨਹੀਂ ਹੁੰਦੇ, ਤਾਂ ਅੰਤੜੀ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ, ਜਿਵੇਂ ਕਿ ਦਸਤ ਲੱਗਣੇ। ਇਹਨਾਂ ਦੋਨਾਂ ਬਿਮਾਰੀਆਂ ਨਾਲ, ਚਾਹੇ ਲੂ ਲੱਗਣਾ ਹੋਵੇ ਚਾਹੇ ਦਸਤ ਲੱਗਣਾ ਹੋਵੇ, ਇਹਨਾਂ ਨਾਲ ਡੀਹਾਈਡਰੇਸ਼ਨ, ਯਾਨੀ ਕਿ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ, ਤੇ ਜਿਸ ਕਰਕੇ ਜਾਨ ਨੂੰ ਖਤਰਾ ਹੋ ਸਕਦਾ ਹੈ
1: ਜੀ।
2: ਇਸ ਤਰ੍ਹਾਂ ਦੀ ਜਿਹੜੀ ਆਪਾਂ ਗੱਲ ਕਰੀਏ ਵੀ ਡੀਹਾਈਡਰੇਸ਼ਨ ਹੋਣੀ, ਯਾਨੀ ਕਿ ਪਾਣੀ ਦੀ ਕਮੀ ਹੋਣੀ, ਇਹ ਬਾਹਰ ਜਿਹੜੇ ਬਾਹਰ ਫੀਲਡ ਦੇ ਵਿੱਚ ਕੰਮ ਕਰਦੇ ਨੇ, ਬਾਹਰ ਧੁੱਪ ਦੇ ਵਿੱਚ ਜਾਣਾ ਪੈਂਦਾ, ਜਿਹਨਾਂ ਦੇ ਕੰਮ ਇੱਦਾਂ ਦੀ ਡਿਮਾਂਡ ਕਰਦਾ, ਉਹਨਾਂ ਨੂੰ ਆਪਣੇ ਨਾਲ ਪਾਣੀ ਰੱਖਣਾ ਚਾਹੀਦਾ। ਜਦੋਂ ਧੁੱਪ ਦੇ ਵਿੱਚ ਕੰਮ ਕਰਦੇ ਨੇ, ਪਸੀਨਾ ਜਾਣ ਦੇ ਨਾਲ ਬਹੁਤ ਸਾਰੇ ਨਮਕੀਨ ਪਦਾਰਥ ਜਿਹੜੇ ਸਾਡੇ ਸਰੀਰ ਦੇ ਹੁੰਦੇ ਨੇ, ਉਹ ਸਰੀਰ ਰਾਹੀਂ, ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਨੇ, ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਣੀਆਂ ਵੀ ਖੱਲੀਆਂ ਚੜ ਜਾਣੀਆਂ ਜਾਂ ਹੱਡ ਪੈਰ ਦੁਖਦੇ ਰਹਿਣੇ, ਇਹਦਾ ਸਭ ਤੋਂ ਪਹਿਲਾਂ ਵੱਡਾ ਕਾਰਨ ਤਾਂ ਡੀਹਾਈਡਰੇਸ਼ਨ ਹੀ ਹੁੰਦਾ। ਇਸ ਕਰਕੇ ਅਜਿਹੇ ਵਿਅਕਤੀਆਂ ਨੂੰ ਜਿਨ੍ਹਾਂ ਦਾ ਕੰਮ ਇਸ ਤਰ੍ਹਾਂ ਦਾ ਹੈ ਕਿ ਬਾਹਰ ਜਾਣਾ ਪੈਂਦਾ, ਆਪਣੇ ਨਾਲ ਪਾਣੀ ਜ਼ਰੂਰ ਰੱਖਣਾ ਚਾਹੀਦਾ, ਬਾਰ ਬਾਰ ਪੀਣਾ ਚਾਹੀਦਾ। ਇਹ ਪਾਣੀ ਤਾਂ ਜੇ ਆਪਾਂ ਕਹਿ ਲਈਏ ਵੀ ਕਿੰਨੀ ਮਾਤਰਾ ਇਹਦੀ ਪੀਣੀ ਚਾਹੀਦੀ ਹੈ, ਇਹਦੇ ਬਾਰੇ ਵੀ ਇਹੀ ਹੈ ਕਿ ਬਹੁਤ ਹੀ ਜ਼ਿਆਦਾ ਪੀਣਾ ਚਾਹੀਦਾ। ਬਹੁਤ ਜ਼ਿਆਦਾ ਗਰਮੀਆਂ ਨੇ, 3 ਤੋਂ 4 ਲੀਟਰ ਅਸੀਂ ਆਮ ਕਹਿ ਦਿੰਦੇ ਹਾਂ, ਇਹਦੇ 'ਚ ਅਸੀਂ ਹੋਰ ਵੀ ਜ਼ਿਆਦਾ ਪਾਣੀ ਦੀ ਮਤਲਬ ਕਹਿ ਰਹੇ ਹਾਂ, ਜਿਹੜਾ ਕੰਮ ਬਾਹਰ ਜਾਣ ਵਾਲਾ ਉਹਨਾਂ ਨੂੰ ਪਾਣੀ ਪੀਣਾ ਚਾਹੀਦਾ, ਪਰ ਪਾਣੀ ਦੇ ਨਾਲ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਨਾਰੀਅਲ ਪਾਣੀ ਜਾਂ ਕੋਈ ਨਮਕੀਨ ਸ਼ਿਕੰਜਵੀ ਵਾਲਾ ਪਾਣੀ ਵੀ ਪੀਣਾ ਚਾਹੀਦਾ, ਤਾਂ ਕਿ ਜਿਹੜੇ ਸਰੀਰ ਦੇ ਵਿੱਚੋਂ ਪਸੀਨੇ ਰਾਹੀਂ ਕੋਈ ਨਮਕ ਨਿਕਲ ਜਾਂਦੇ ਨੇ ਉਹਨਾਂ ਦੀ ਪੂਰਤੀ ਵੀ ਹੋ ਜਾਵੇ, ਤਾਂ ਇਹਨਾਂ ਦੇ ਮਿਲਣ ਨਾਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੱਡ ਪੈਰ ਦੁਖਣੇ ਇਹ ਕਾਫੀ ਹੱਦ ਤੱਕ ਘੱਟ ਜਾਂਦੇ ਨੇ। ਡੀਹਾਈਡਰੇਸ਼ਨ ਇੱਕ ਵੱਡਾ ਕਾਰਨ ਹੈ ਦਾ। ਜੇ ਇਹ ਸਭ ਕੁਝ ਦੇ ਬਾਵਜੂਦ ਵੀ ਚੱਲਦਾ ਤਾਂ ਕਈ ਵਾਰੀ ਕੋਈ ਇਨਫੈਕਸ਼ਨ ਹੋਣ ਕਰਕੇ ਬੁਖਾਰ ਵੀ ਹੋ ਸਕਦਾ, ਫਿਰ ਚੈੱਕ ਕਰਾਇਆ ਜਾਣਾ ਚਾਹੀਦਾ
1: ਜੀ। ਡਾਕਟਰ ਸਾਹਿਬ, ਜਿਵੇਂ ਹੁਣ ਕਿਸੇ ਨੂੰ ਮੰਨ ਲਓ, ਕਿਉਂਕਿ ਗੱਲ ਚੱਲੀ ਹੈ ਡੀਹਾਈਡਰੇਸ਼ਨ ਦੀ, ਤੇ ਆਪਾਂ ਵੀ ਹੁਣ ਜਿਹੜੀ ਗੱਲ ਸ਼ੁਰੂਆਤ ਕੀਤੀ ਸੀ ਆਪਾਂ ਗਰਮੀ ਦੇ ਵਿੱਚ ਕਿਹੜੀਆਂ ਬਿਮਾਰੀ ਹੁੰਦੀ ਹੈ ਇਹਦੇ ਬਾਰੇ ਗੱਲਬਾਤ ਸ਼ੁਰੂ ਕਰਾਂਗੇ ਆਪਾਂ, ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦਿਓ ਵੀ ਜਦੋਂ ਕਿਸੇ ਦੇ ਵਿੱਚ ਪਾਣੀ ਦੀ ਘਾਟ ਹੋ ਗਈ ਤਾਂ ਕੀ ਕੱਲਾ ਪਾਣੀ, ਫੋਕਾ ਪਾਣੀ ਜਿਹੜਾ ਉਹ ਉਹਦੇ ਲਈ ਕਾਰਗਰ ਹੋ ਸਕਦਾ ਹੈ, ਜਾਂ ਫਿਰ ਉਹਨੂੰ ਜਿਵੇਂ ਤੁਸੀਂ ਨਾਰੀਅਲ ਪਾਣੀ ਦੀ ਗੱਲ ਕੀਤੀ, ਇਸ ਤੋਂ ਇਲਾਵਾ ਕੁਝ ਹੋਰ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋਵੋ ਵੀ ਕਿਵੇਂ ਕੋਈ ਵਿਅਕਤੀ, ਕਿਉਂਕਿ ਇਹ ਐਡੀ ਕੋਈ ਗੱਲ ਨਹੀਂ ਕਿ ਇੱਕਦਮ ਬੰਦੇ ਨੂੰ ਹਸਪਤਾਲ ਆਉਣਾ ਪਵੇ, ਸੋ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਆਪਣਾ ਕਿਵੇਂ ਧਿਆਨ ਰੱਖ ਸਕਦੇ ਹਾਂ ਜੇ ਕਿਸੇ 'ਚ ਪਾਣੀ ਦੀ ਕਮੀ ਹੋ ਗਈ ਹੈ ਤਾਂ?
2: ਦੇਖੋ, ਜਦੋਂ ਡੀਹਾਈਡਰੇਸ਼ਨ ਹੁੰਦੀ ਹੈ, ਪਾਣੀ ਦੀ ਕਮੀ ਹੁੰਦੀ ਹੈ, ਕਿਸੇ ਵੀ ਕਾਰਨ ਕਰਕੇ ਹੋਵੇ, ਚਾਹੇ ਦਸਤ ਲੱਗਣ ਕਰਕੇ ਹੋਵੇ, ਉਲਟੀਆਂ ਲੱਗਣ ਕਰਕੇ ਹੋਵੇ, ਜਾਂ ਈਵਨ ਗਰਮੀ ਦਾ ਸਾਹਮਣਾ ਕਰਨ ਕਰਕੇ ਹੋਵੇ, ਉਦੋਂ ਸਰੀਰ ਵਿੱਚੋਂ ਇਕੱਲਾ ਪਾਣੀ ਨਹੀਂ ਨਿਕਲਦਾ, ਉਹਦੇ 'ਚੋਂ ਸਰੀਰ 'ਚੋਂ ਬਹੁਤ ਸਾਰੇ ਨਮਕ ਵੀ ਨਿਕਲਦੇ ਨੇ ਜਿਹੜੇ ਸਾਡੇ ਸਰੀਰ ਦੇ ਜ਼ਰੂਰੀ ਹਿੱਸਾ ਹੁੰਦੇ ਨੇ, ਉਹਨਾਂ ਪਾਣੀ ਦੇ ਨਾਲ ਨਾਲ ਉਹਨਾਂ ਨਮਕਾਂ ਦੀ ਕਮੀ ਵੀ ਹੋ ਜਾਂਦੀ ਹੈ, ਉਹ ਵੀ ਇੱਕ ਅਲੱਗ ਸਮੱਸਿਆ ਹੈ, ਉਹਦੇ ਨਾਲ ਵੀ ਖੱਲੀਆਂ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਉੱਦਾਂ ਪੈਣ ਲੱਗ ਜਾਂਦੀਆਂ ਨੇ। ਇਹੋ ਜਿਹੇ ਮਰੀਜ਼ਾਂ ਦਾ ਜਿਹੜਾ ਘਰੇ ਹੱਲ ਹੈ, ਜਿੰਨਾ ਚਿਰ ਬੰਦਾ ਮੂੰਹ ਰਾਹੀਂ ਕੁਛ ਲੈ ਸਕਦਾ, ਪਾਣੀ ਪੀ ਸਕਦਾ, ਤਾਂ ਉਹਨੂੰ ਘਰੇ ਬਣੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ, ਜਿਹਦੇ ਵਿੱਚ ਸ਼ਿਕੰਜਵੀ ਆ ਗਈ, ਨਮਕ ਦੇ ਖੰਡ ਦੀ ਸ਼ਿਕੰਜਵੀ ਆ ਗਈ, ਜਾਂ ਅਸੀਂ ਓ ਆਰ ਐਸ ਪਾਊਡਰ ਵੀ ਕਹਿ ਦਿੰਦੇ ਹਾਂ, ਘਰੇ ਵੀ ਬਣਾਇਆ ਜਾ ਸਕਦਾ, ਬਣਿਆ ਬਣਾਇਆ ਮਿਲ ਜਾਂਦਾ। ਨਾਰੀਅਲ ਪਾਣੀ ਵੀ ਆਪਣੇ ਆਪ ਦੇ ਵਿੱਚ ਕਾਫੀ ਸਾਰੇ ਨਮਕਾਂ ਦਾ ਮਿਸ਼ਰਣ ਹੁੰਦਾ, ਉਹਦੇ ਵਿੱਚ ਵੀ ਸਾਨੂੰ ਪੋਟਾਸ਼ੀਅਮ, ਕੈਲਸ਼ੀਅਮ ਵਗੈਰਾ ਮਿਲ ਜਾਂਦੇ ਨੇ, ਉਹ ਵੀ ਇੱਕ ਚੰਗੀ ਖੁਰਾਕ ਹੈ ਇਸ ਮਾਮਲੇ 'ਚ। ਪਾਣੀ ਇਕੱਲਾ ਫੋਕਾ ਸਹੀ ਨਹੀਂ ਹੋਊਗਾ, ਉਹਦੇ ਨਾਲ ਬਲੋਟਿੰਗ ਮਤਲਬ ਪੇਟ ਫੁੱਲਣ ਦੀ ਵੀ ਬੰਦੇ ਨੂੰ ਲੱਗਦਾ ਕਿ ਮੈਂ ਬਹੁਤ ਰੱਜ ਗਿਆ ਪਾਣੀ ਪੀ ਕੇ ਇਕੱਲਾ, ਨਾਲ ਜੇ ਉਹ ਇਸ ਤਰ੍ਹਾਂ ਦੇ ਨਮਕ ਵਾਲੇ ਪਦਾਰਥਾਂ ਦਾ ਸੇਵਨ ਕਰੂਗਾ ਤਾਂ ਉਹ ਜਿਹੜਾ ਲਿਕੁਇਡ

0: ਕੰਮ ਕਰਨ ਵਾਲੇ ਕਾਮੇ ਨੇ ਜਾਂ ਰਿਕਸ਼ਾ ਚਾਲਕ ਨੇ, ਇਹਨਾਂ ਨੂੰ ਗਰਮੀ ਦੇ ਵਿੱਚ ਲਗਾਤਾਰ ਤੇਜ਼ ਧੁੱਪ ਦਾ ਸਾਹਮਣਾ ਕਰਨਾ ਪੈਂਦਾ, ਜਿਹਦੇ ਕਰਕੇ ਇਹਨਾਂ ਦੇ ਵਿੱਚ ਡੀਹਾਈਡਰੇਸ਼ਨ, ਪਾਣੀ ਘੱਟ ਪੀਣ ਕਰਕੇ ਪਾਣੀ ਦੀ ਕਮੀ ਹੋ ਜਾਂਦੀ ਹੈ। ਉਹਨਾਂ ਨਾਲ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਤੇਜ਼ ਧੁੱਪ ਗਰਮੀ ਨਾਲ ਇਹਨਾਂ ਦੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਸਰੀਰ ਇੱਕ ਹੱਦ ਤੱਕ ਤਾਪਮਾਨ ਨੂੰ ਘਟਾਉਣ ਦੇ ਲਈ ਆਪਣੇ ਵੱਲੋਂ ਪਸੀਨਾ ਬਾਹਰ ਵਹਾ ਕੇ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਬਹੁਤ ਜ਼ਿਆਦਾ ਗਰਮੀ ਤੇ ਬਹੁਤ ਜ਼ਿਆਦਾ ਡੀਹਾਈਡਰੇਸ਼ਨ ਯਾਨੀ ਕਿ ਪਾਣੀ ਦੀ ਕਮੀ ਹੋਣ ਕਰਕੇ ਇਹ ਸਿਸਟਮ ਸਾਡਾ ਹੁੰਦਾ ਇੱਕ ਬ੍ਰੇਨ ਦੇ ਵਿੱਚ ਹਾਈਪੋਥੈਲਮਸ ਕਹਿੰਦੇ ਆ, ਉਹ ਫੇਲ ਹੋ ਜਾਂਦਾ। ਜਦੋਂ ਉਹ ਸਿਸਟਮ ਫੇਲ ਹੋ ਗਿਆ ਤਾਂ ਪਸੀਨਾ ਆਉਣਾ ਬੰਦ ਹੋ ਜਾਂਦਾ ਤੇ ਵਿਅਕਤੀ ਆਪਣੇ ਸਰੀਰ ਨੂੰ ਠੰਡਾ ਨਹੀਂ ਕਰ ਸਕਦਾ। ਤਾਂ ਜਦੋਂ ਇੰਨਾ ਜ਼ਿਆਦਾ ਤਾਪਮਾਨ ਸਰੀਰ ਸਹਾਰ ਨਹੀਂ ਸਕਦਾ ਤਾਂ ਉਹ ਕਈ ਵਾਰੀ ਇਹਨੂੰ ਅਸੀਂ ਲੂ ਲੱਗਣਾ ਕਹਿ ਦਿੰਦੇ ਹਾਂ। ਲੂ ਲੱਗਣਾ ਬੇਸਿਕਲੀ ਇਹ ਹੁੰਦਾ ਕਿ ਪਾਣੀ ਦੀ ਕਮੀ ਤੇ ਧੁੱਪ ਕਰਕੇ ਲਗਾਤਾਰ ਧੁੱਪ ਦਾ ਸਾਹਮਣਾ ਕਰਦੇ ਹੋਏ ਵਿਅਕਤੀ ਬੇਹੋਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਦੀਆਂ ਹਰਕਤਾਂ ਅਜੀਬ ਹੋ ਜਾਂਦੀਆਂ ਨੇ, ਬੇਹੋਸ਼ ਹੋ ਸਕਦਾ, ਉਹਨੂੰ ਦੌਰਾ ਵੀ ਪੈ ਸਕਦਾ, ਗੁੰਮ ਹੋ ਸਕਦਾ ਉਹ। ਇਹੋ ਜਿਹੇ ਹਾਲਾਤਾਂ 'ਚ ਇਹ ਸਥਿਤੀ ਜਾਨਲੇਵਾ ਬਣ ਜਾਂਦੀ ਹੈ। ਤਾਂ ਉਹਨਾਂ ਨੂੰ ਜਲਦੀ ਹੀ ਮਤਲਬ ਉਸ ਗਰਮੀ ਵਾਲੇ ਮਾਹੌਲ ਤੋਂ ਦੂਰ ਕਰਨਾ ਚਾਹੀਦਾ, ਉਹਨਾਂ ਨੂੰ ਹਸਪਤਾਲ ਲਿਜਾਣਾ ਚਾਹੀਦਾ। ਠੰਡੇ ਪਾਣੀ ਦੇ ਨਾਲ ਅਸੀਂ ਉਹਦੀ ਕੋਲਡ ਸਪੌਂਜਿੰਗ ਕਰਦੇ ਹਾਂ, ਠੰਡੇ ਪਦਾਰਥਾਂ ਦਾ ਸੇਵਨ ਕਰਦੇ ਹਾਂ ਤੇ ਸੇਵਨ ਕਰਾਉਂਦੇ ਹਾਂ, ਠੰਡੀਆਂ ਬੋਤਲਾਂ ਵੀ ਲਾਉਂਦੇ ਹਾਂ ਅਸੀਂ ਉਹਦੇ ਨਾਲ, ਫਿਰ ਕਿਤੇ ਜਾ ਕੇ ਉਹਦੀ ਜਾਨ ਬਚਾਈ ਜਾ ਸਕਦੀ ਹੈ
1: ਜੀ।
0: ਵੀ ਇੱਕ ਉਮਰ ਦੇ ਹਿਸਾਬ ਨਾਲ ਜਦੋਂ ਆਪਾਂ ਬਜ਼ੁਰਗ ਅਵਸਥਾ ਵੱਲ ਜਾਂਦੇ ਹਾਂ ਤਾਂ ਕਬਜ਼ੀ ਦੀਆਂ ਸ਼ਿਕਾਇਤਾਂ ਵੈਸੇ ਵੀ ਜ਼ਿਆਦਾ ਹੋ ਜਾਂਦੀਆਂ ਨੇ। ਦੂਸਰਾ ਇਹ ਹੈ ਕਿ ਸਾਡੇ ਖਾਣ ਪੀਣ 'ਚ ਬਹੁਤ ਨਿਰਭਰ ਕਰਦਾ ਇਸ ਗੱਲ 'ਤੇ ਕਿ ਕਿਸ ਤਰ੍ਹਾਂ ਦਾ ਕੁਛ ਖਾਂਦੇ ਹਾਂ। ਜਿਹਦੇ ਵਿੱਚ ਜੇ ਅਸੀਂ ਪਾਣੀ ਦੀ ਮਾਤਰਾ ਵਧਾਈਏ, ਉਹ ਪਹਿਲਾ ਪੁਆਇੰਟ ਉਹੀ ਰਹੂਗਾ ਵਾਰ ਵਾਰ। ਗਰਮੀ ਦੇ ਵਿੱਚ ਤਾਂ ਪਾਣੀ ਵੈਸੇ ਵੀ ਪਾਣੀ ਦਾ ਅਸੀਂ ਸੇਵਨ ਵੱਧ ਕਰਨ ਨੂੰ ਕਹਿੰਦੇ ਹਾਂ, ਪਰ ਗਰਮੀ ਦੇ ਵਿੱਚ ਪਾਣੀ ਅਸੀਂ ਵੱਧ ਕਰਨ ਨੂੰ ਕਹਿ ਰਹੇ ਹਾਂ। ਬਾਕੀ ਗਰਮੀ ਦੀ ਰੁੱਤ ਦੇ ਕੁਛ ਫਲ ਹੁੰਦੇ ਨੇ, ਜਿਵੇਂ ਅੱਜ ਕੱਲ੍ਹ ਸਲਾਦ ਦੇ ਵਿੱਚ ਖੀਰਾ, ਤਰਾਂ, ਟਮਾਟਰ, ਇਹ ਹੁੰਦੇ ਨੇ ਜਿਹਨੂੰ ਅਸੀਂ ਫਾਈਬਰ ਡਾਇਟ ਕਹਿੰਦੇ ਹਾਂ। ਫਾਈਬਰ ਯੁਕਤ ਡਾਇਟ ਜਿਹੜੀ ਹੈ ਸਾਨੂੰ ਵੱਧ ਸੇਵਨ ਕਰਨੀ ਚਾਹੀਦੀ ਹੈ, ਇਹ ਇੱਕ ਕਬਜ਼ੀ ਦਾ ਇਲਾਜ ਹੈਗਾ। ਫਿਰ ਅਸੀਂ ਕੁਛ ਪਦਾਰਥ ਇਹੋ ਜਿਹੇ ਹੁੰਦੇ ਨੇ ਜਿਹਨਾਂ ਨਾਲ ਕਬਜ਼ੀ ਵੈਸੀ ਦੂਰ ਹੋ ਜਾਂਦੀ, ਜਿਵੇਂ ਪਪੀਤਾ ਹੋ ਗਿਆ। ਪਪੀਤੇ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ, ਪਪੀਤੇ ਦੇ ਸੇਵਨ ਨਾਲ ਵੀ ਕਬਜ਼ੀ ਜਿਹੜੀ ਹੈਗੀ ਉਹ ਦੂਰ ਹੋ ਜਾਂਦੀ ਹੈ। ਪਾਣੀ ਤੇ ਪਾਣੀ ਵਾਲੇ ਫਲ, ਪਾਣੀ ਵਾਲੇ ਫਲਾਂ ਦੇ ਵਿੱਚ ਸਲਾਦ ਤੇ ਜਿਵੇਂ ਹੁਣ ਤਰਬੂਜ ਆਉਂਦਾ ਅੱਜ ਕੱਲ੍ਹ, ਖਰਬੂਜਾ ਆਉਂਦਾ, ਇਹ ਸਾਰਿਆਂ ਦਾ ਇਹ ਵੀ ਇੱਕ ਪਾਣੀ ਦੀ ਇਨਟੇਕ ਵਾਸਤੇ ਵਧੀਆ ਨੇ ਤੇ ਇਹਨਾਂ ਨਾਲ ਜਿਹੜਾ ਹੈਗਾ ਉਹ ਕਬਜ਼ੀ ਵਰਗੀ ਅਲਾਮਤ ਤੋਂ ਬਚਾਇਆ ਜਾ ਸਕਦਾ ਹੈ। ਤੇ ਇਸ ਦੇ ਨਾਲ ਹੀ ਜਿਹੜੀ ਲੂ ਲੱਗਦੀ ਹੈ ਉਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਵੀ ਲੂ ਤੋਂ ਬਚਣਾ ਚਾਹੀਦਾ। ਪਹਿਲਾਂ ਸਭ ਤੋਂ ਪਹਿਲਾਂ ਕੰਮ ਤਾਂ ਬਚਣਾ ਚਾਹੀਦਾ। ਬਚਣ ਵਾਸਤੇ ਕੋਸ਼ਿਸ਼ ਕਰੋ ਕਿ ਆਪਣੇ ਕੰਮ ਜਿਹੜੇ ਆ ਉਹ ਸਵੇਰ ਦੇ ਪਹਿਲੇ ਹਾਫ ਦੇ ਵਿੱਚ ਯਾਨੀ ਕਿ 10-11 ਵਜੇ ਤੋਂ ਪਹਿਲਾਂ, ਜਾਂ ਆਪਣੇ ਕੰਮ ਸ਼ਾਮ ਨੂੰ 4-5 ਵਜੇ ਤੋਂ ਬਾਅਦ ਜਦੋਂ ਕਿ ਗਰਮੀ ਦਾ ਪ੍ਰਕੋਪ ਘੱਟ ਜਾਂਦਾ ਉਦੋਂ ਕੀਤੇ ਜਾਣ, ਜਿਹੜੇ ਕੰਮ ਇਸ ਤਰ੍ਹਾਂ ਹੋ ਸਕਦੇ ਨੇ। ਪਰ ਕਈਆਂ ਦਾ ਕਿੱਤਾ ਅਜਿਹੀ ਆਗਿਆ ਨਹੀਂ ਦਿੰਦਾ, ਉਹਨਾਂ ਨੂੰ ਦਿਨ ਦਿਹਾੜੇ ਵੀ ਕੰਮ ਕਰਨਾ ਪੈਂਦਾ, ਤਾਂ ਉਹਨਾਂ ਨੂੰ ਆਪਣੇ ਨਾਲ ਪਾਣੀ ਦਾ ਪ੍ਰਬੰਧ ਕਰਕੇ ਰੱਖਣਾ ਚਾਹੀਦਾ। ਫਿਰ ਜੇ ਬਹੁਤਾ ਸਿਖਰ ਦੁਪਹਿਰੇ ਕੋਈ ਖੇਤਾਂ 'ਚ ਕੰਮ ਕਰਦਾ ਤਾਂ ਉਹ ਕੱਪੜੇ ਗਿੱਲੇ ਕਰਕੇ ਕੋਈ ਪਰਨਾ ਗਿੱਲਾ ਕਰਕੇ ਆਪਣੇ ਸਿਰ ਉੱਤੇ ਜਾਂ ਆਪਣੇ ਪਿੰਡੇ ਉੱਤੇ ਲੈ ਸਕਦਾ, ਉਹਦੇ ਨਾਲ ਵੀ ਗਰਮੀ ਦੇ ਪ੍ਰਕੋਪ ਤੋਂ ਬਚ ਸਕਦਾ ਹੈਗਾ
1: ਜੀ। ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ। ਤੇ ਡਾਕਟਰ ਸਾਹਿਬ ਜੀ ਹੁਣ ਆਪਾਂ ਅਗਲੀ ਗੱਲ ਕਰੀਏ ਤਾਂ ਸਾਨੂੰ ਬਾਰਿਸ਼ਾਂ ਦੇ ਵਿੱਚ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ, ਇਸ ਬਾਰੇ ਵੀ ਜਾਣਕਾਰੀ ਦਿਓ ਜੀ।
0: ਬਾਰਿਸ਼ਾਂ ਦੇ ਵਿੱਚ ਜਿਹੜੀ ਗਰਮੀ ਲੱਗਣ ਵਾਲੀ ਗੱਲ ਹੈ ਉਹ ਕੁਛ ਮਹੀਨਿਆਂ ਤੱਕ ਪਹਿਲਾਂ ਚੱਲਦੀ ਰਹਿੰਦੀ ਹੈ, ਕਿਉਂਕਿ ਕਦੇ ਬਰਸਾਤ ਹੋ ਗਈ ਕਦੇ ਨਹੀਂ ਹੋਈ ਤਾਂ ਹਿਊਮਿਡਿਟੀ ਵਾਲਾ ਮਾਹੌਲ ਹੋ ਜਾਂਦਾ, ਨਮੀ ਜਿਹੜੀ ਹੈਗੀ ਆ ਮੌਸਮ ਤੇ ਵੱਧ ਜਾਂਦੀ ਹੈ। ਉਹ ਜਿਹੇ ਮੌਸਮਾਂ ਦੇ ਵਿੱਚ ਜਿਹੜੇ ਬੰਦ ਕਮਰਿਆਂ 'ਚ ਕੰਮ ਕਰਦੇ ਨੇ ਜਿਵੇਂ ਕੋਈ ਮਿਸਤਰੀ ਹੋ ਗਿਆ, ਉਹਨਾਂ ਦੇ ਵਿੱਚ ਵੀ ਇਹ ਗਰਮੀ ਕਰਕੇ ਉਹਨਾਂ ਨੂੰ ਵੀ ਲੂ ਲੱਗਣ ਦੀਆਂ ਪ੍ਰੋਬਲਮਾਂ ਉਸ ਸਮੇਂ ਵੀ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਬਰਸਾਤਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਕੋਈ ਬਾਹਰਲੇ ਪਦਾਰਥ ਖਾਣ ਪੀਣ ਦੇ ਨਾਲ ਜਾਂ ਗੰਦੇ ਪਾਣੀ ਦਾ ਸੇਵਨ ਕਰਨ ਨਾਲ, ਕਈ ਵਾਰੀ ਬਰਸਾਤੀ ਪਾਣੀ ਜਿਹੜਾ ਹੈਗਾ ਉਹ ਪੀਣ ਵਾਲੇ ਪਦਾਰਥ ਦੇ ਵਿੱਚ ਰਲ ਜਾਂਦਾ, ਉਹਦੇ ਨਾਲ ਪੇਟ ਦੀਆਂ ਬਿਮਾਰੀਆਂ, ਅੰਤੜੀ ਦੀਆਂ ਬਿਮਾਰੀਆਂ ਜਿਵੇਂ ਦਸਤ ਲੱਗਣੇ, ਇਹੋ ਜਿਹਾ ਕੁਛ ਹੋ ਸਕਦਾ। ਇਸ ਤੋਂ ਇਲਾਵਾ ਜਦੋਂ ਆਪਾਂ ਥੋੜਾ ਜਿਹਾ ਬਾਰਿਸ਼ਾਂ ਦੇ ਪਿਛਲੇ ਸਮੇਂ 'ਚ ਗੱਲ ਕਰਾਂਗੇ ਤਾਂ ਪਾਣੀ ਦੇ ਜਿਹੜੇ ਸਰੋਤ ਨੇ, ਜਿਵੇਂ ਪਾਣੀ ਕਈ ਵਾਰੀ ਛੱਤ ਦੇ ਉੱਤੇ ਪਏ ਟਾਇਰਾਂ ਦੇ ਵਿੱਚ ਜਮ੍ਹਾਂ ਹੋ ਜਾਂਦਾ ਜਾਂ ਕੋਜਿਆਂ 'ਚ ਜਾਂ ਘੜਿਆਂ 'ਚ ਜਮ੍ਹਾਂ ਹੋ ਜਾਂਦਾ, ਉਹੋ ਜਿਹੇ ਪਾਣੀ ਦੇ ਵਿੱਚ ਡੇਂਗੂ ਮਲੇਰੀਆ ਦਾ ਮੱਛਰ ਵੀ ਜਿਹੜਾ ਪੈਦਾ ਹੋ ਸਕਦਾ, ਉਹ ਇੱਕ ਅਲੱਗ ਅਲਾਮਤ ਹੈਗੀ। ਉਹ ਆਪਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਡੇਂਗੂ ਜਿਹੜਾ ਹੈਗਾ ਇਹਨਾਂ ਸੀਜ਼ਨਾਂ ਦੇ ਵਿੱਚ ਫੈਲਦਾ
1: ਜੀ। ਡਾਕਟਰ ਸਾਹਿਬ ਅਸੀਂ ਦੇਖਦੇ ਹਾਂ ਕਿ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਤਾਂ ਉਸ ਸਮੇਂ ਚਮੜੀ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ, ਸੋ ਉਸ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਝਾਅ ਦੇਣਾ ਚਾਹੋਗੇ?
0: ਚਮੜੀ ਦੀਆਂ ਬਿਮਾਰੀਆਂ ਵੀ ਹੁੰਦੀਆਂ ਨੇ ਇਹਨਾਂ ਦਿਨਾਂ 'ਚ, ਉਹ ਚਮੜੀ ਦੀਆਂ ਬਿਮਾਰੀਆਂ ਸਾਡੇ ਲਗਾਤਾਰ ਉਹੀ ਗਰਮੀ ਕਰਕੇ ਹੈ ਕਿ ਪਸੀਨਾ ਬਹੁਤ ਜ਼ਿਆਦਾ ਹੋਣ ਕਰਕੇ ਨਵੀਂ ਵਾਲਾ ਮਾਹੌਲ ਸਾਡੇ ਸਰੀਰ ਦੇ ਵਿੱਚ ਰਹਿ ਜਾਂਦਾ ਜਿੱਥੇ ਸਾਡੇ ਫੰਗਸ ਹੋ ਜਾਂਦੀ ਆ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਇਹ ਫੰਗਸ ਦਾ ਇਲਾਜ ਤਾਂ ਜੇ ਬਚਾਉਣਾ ਹੈ ਤਾਂ ਉਹਦਾ ਤਾਂ ਇਹੀ ਹੈ ਕਿ ਦਿਨ ਦੇ ਵਿੱਚ 2 ਦੀ ਬਜਾਏ 3 ਵਾਰ ਨਹਾਇਆ ਜਾ ਸਕਦਾ ਤਾਂ ਕਿ ਜਿਹੜਾ ਗੰਦਾ ਪਸੀਨਾ ਤੇ ਜਿਹੜਾ ਰੇਤਾ ਹੈ ਉਹਦੇ ਨਾਲ ਲੱਗਿਆ ਹੁੰਦਾ ਉਹਨੂੰ ਅਸੀਂ ਸਾਫ਼ ਕਰ ਸਕੀਏ, ਸਰੀਰ ਨੂੰ ਅਸੀਂ ਹਵਾ ਲਵਾ ਸਕੀਏ ਇੱਕ ਤਰੀਕੇ ਨਾਲ, ਤਾਂ ਕਿ ਪਾਣੀ ਉਹ ਸੁੱਕ ਵੀ ਜਾਵੇ, ਪਸੀਨਾ ਸੁੱਕ ਵੀ ਜਾਵੇ। ਨਵੀਂ ਦੇ ਵਿੱਚ ਇਹ ਫੰਗਸ ਹੁੰਦਾ ਹੈਗਾ, ਜੇ ਨਵੀਂ ਵਾਲਾ ਮਾਹੌਲ ਅਸੀਂ ਸਰੀਰ ਨੂੰ ਨਾ ਦੇਵਾਂਗੇ, ਉਹਨੂੰ ਸਾਫ਼ ਰੱਖਾਂਗੇ ਵਾਰ ਵਾਰ, ਤਾਂ ਅਸੀਂ ਇਸ ਫੰਗਸ ਦੇ ਰੋਗ ਤੋਂ ਬਚ ਸਕਦੇ ਹਾਂ। ਪਿੱਤ ਵੀ ਇੱਕ ਤਰ੍ਹਾਂ ਦੀ ਫੰਗਸ ਹੀ ਹੈ, ਉਹ ਵੀ ਇਹੀ ਹੈ ਕਾਰਨ ਕਿ ਪਸੀਨਾ ਆਇਆ ਉਹਦੇ ਰੇਤਾ ਲੱਗ ਗਿਆ ਤੇ

0: ਪੀਣੇ ਦੀ ਗੱਲ ਕਰ ਲੈਂਦੇ ਹਾਂ ਜੀ ਕਿ ਇਸ ਮੌਸਮ ਦੇ ਵਿੱਚ ਸਾਨੂੰ ਖਾਣ ਪੀਣ ਦੇ ਲਈ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜਾਂ ਫਿਰ ਕਿਹੜੀਆਂ ਨਹੀਂ, ਜਾਂ ਫਿਰ ਕਿਸ ਤਰ੍ਹਾਂ ਸਾਨੂੰ ਆਪਣੇ ਖਾਣ ਪੀਣ ਦੇ ਉੱਤੇ ਧਿਆਨ ਦੇਣਾ ਚਾਹੀਦਾ?
1: ਦੇਖੋ ਜੀ, ਗਰਮੀ ਦੇ ਮੌਸਮ ਦੇ ਵਿੱਚ ਕੁਦਰਤ ਨੇ ਫਲ ਵੀ ਉਸ ਤਰ੍ਹਾਂ ਦੇ ਬਣਾਏ ਹੋਏ ਹੁੰਦੇ ਨੇ ਜਿਨ੍ਹਾਂ 'ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ, ਜਿਵੇਂ ਅੰਗੂਰ ਵੀ ਸਾਨੂੰ ਇਸ ਰੁੱਤ 'ਚ ਮਿਲਦੇ ਨੇ, ਸਾਨੂੰ ਤਰਬੂਜ਼ ਮਿਲਦੇ ਨੇ। ਕੁਦਰਤੀ ਤੌਰ 'ਤੇ ਇਹਨਾਂ ਫਲਾਂ ਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ ਤਾਂ ਕਿ ਵਿਅਕਤੀ ਇਹਨਾਂ ਨੂੰ ਉਹਨਾਂ ਮਹੀਨਿਆਂ 'ਚ ਸੇਵਨ ਕਰਕੇ ਪਾਣੀ ਦੀ ਕੁਛ ਮਾਤਰਾ ਨੂੰ ਪੂਰਾ ਕਰ ਸਕੇ। ਅਤੇ ਇਸ ਤੋਂ ਇਲਾਵਾ ਪਾਣੀ ਅਸੀਂ ਬਹੁਤ ਪੀਣਾ ਹੈ, ਪਾਣੀ ਵੀ ਵੱਖ ਵੱਖ ਤਰ੍ਹਾਂ ਦਾ ਪਾਣੀ, ਕੋਈ ਕੱਚੀ ਲੱਸੀ, ਕੋਈ ਲੱਸੀ, ਕੋਈ ਨਾਰੀਅਲ ਪਾਣੀ, ਕੋਈ ORS ਦਾ ਘੋਲ, ਕੋਈ ਸ਼ਿਕੰਜਵੀ, ਕੋਈ ਰੂਹ ਅਫਜ਼ਾ, ਕੁਛ ਵੀ ਅਲੱਗ ਅਲੱਗ ਬਦਲਵੇਂ ਰੂਪਾਂ ਦੇ ਵਿੱਚ ਪਾਣੀ ਨੂੰ ਪੀਤਾ ਜਾ ਸਕਦਾ ਤਾਂ ਕਿ ਨਮਕ ਜਿਹੜੇ ਸਾਡੇ ਸਰੀਰ 'ਚੋਂ ਨਿਕਲਦੇ ਨੇ ਉਹਨਾਂ ਦੀ ਪੂਰਤੀ ਹੋ ਸਕੇ। ਇਸ ਤੋਂ ਇਲਾਵਾ ਬਾਹਰ ਬਣੀਆਂ ਚੀਜ਼ਾਂ ਇਹਨਾਂ ਦਿਨਾਂ 'ਚ ਪਰਹੇਜ਼ ਕਰਨੀਆਂ ਚਾਹੀਦੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਕਈ ਵਾਰੀ ਜਿਵੇਂ ਦੁੱਧ ਦੇ ਪਦਾਰਥ ਦੀਆਂ ਬਾਹਰ ਬਣੀਆਂ ਚੀਜ਼ਾਂ ਖਾਂਦੇ ਹਾਂ ਤਾਂ ਇਹ ਜਿਹੀਆਂ ਚੀਜ਼ਾਂ ਪੂਰੀ ਸਾਂਭ ਸੰਭਾਲ 'ਚ ਨਾ ਰੱਖੀਆਂ ਹੋਣ ਕਰਕੇ ਖਰਾਬ ਰੂਪ ਦੇ ਵਿੱਚ ਕਈ ਵਾਰੀ ਵਰਤਾ ਦਿੱਤੀਆਂ ਜਾਂਦੀਆਂ ਨੇ। ਇਹਨਾਂ ਚੀਜ਼ਾਂ ਤੋਂ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ ਗਰਮੀ ਰੁੱਤੇ, ਜਿਵੇਂ ਕੋਈ ਵੀ ਰੇਹੜੀ ਵਾਲੇ ਪਦਾਰਥ ਜਿੱਥੇ ਸਾਨੂੰ ਲੱਗਦਾ ਹੈ ਕਿ ਸਾਫ਼ ਸਫਾਈ ਪ੍ਰੋਪਰ ਨਹੀਂ ਹੈ ਜਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਉਹਦਾ ਜਿਹੜਾ ਸਾਂਭ ਸੰਭਾਲ ਦਾ ਤਰੀਕਾ ਵਧੀਆ ਨਹੀਂ ਹੈ, ਉਹ ਜਿਹੀਆਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਕਿਉਂਕਿ ਡੀਹਾਈਡਰੇਸ਼ਨ, ਦਸਤ ਲੱਗਣੇ, ਇਹ ਬਹੁਤ ਕਾਮਨ ਬਿਮਾਰੀਆਂ ਨੇ ਜਿਹੜੀਆਂ ਅਸੀਂ ਅੱਜ ਕੱਲ੍ਹ ਦੇ ਦਿਨਾਂ 'ਚ ਓਪੀਡੀ 'ਚ ਵੇਖਦੇ ਹਾਂ। ਇਹ ਫਾਲਤੂ ਦੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਪਰਹੇਜ਼ ਨਾਲ ਬਚਿਆ ਜਾ ਸਕਦਾ ਤੇ ਇਹਨਾਂ ਤੋਂ ਬਚਣਾ ਚਾਹੀਦਾ। ਦੂਸਰਾ ਇਹ ਹੈ ਕਿ ਘਰੇ ਬਣੀਆਂ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
0: ਜੀ ਡਾਕਟਰ ਸਾਹਿਬ, ਆਪਾਂ ਅਗਲੀ ਗੱਲ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਜਿਵੇਂ ਤੁਸੀਂ ਗੱਲ ਕੀਤੀ ਵੀ ਜੋ ਰੇਹੜੀਆਂ ਤੇ ਜਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਵੀ ਸਮਾਨ ਜਿਹੜਾ ਖਾਣ ਪੀਣ ਵਾਲਾ ਉਹਦੀ ਵਧੀਆ ਹਾਲਤ ਨਹੀਂ ਹੈ, ਸਾਨੂੰ ਨਹੀਂ ਖਾਣਾ ਚਾਹੀਦਾ, ਪਰ ਮੰਨ ਲਓ ਮੇਰੇ ਵਰਗੇ ਦਾ ਜੀਵ ਜਦੋਂ ਹੁਣ ਕੰਟਰੋਲ ਨਹੀਂ ਰਹਿੰਦਾ ਤੇ ਉਹ ਕਹਿੰਦੇ ਨੀ ਹੁੰਦੇ ਵੀ ਝਟਪਟਾ ਜਾਂ ਦੇਖ ਕੇ ਮਤਲਬ ਜੀਭ 'ਚ ਲਾਲਾਂ ਜੀ ਆ ਜਾਂਦੀਆਂ ਤੇ ਅਸੀਂ ਖਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਪੇਟ ਦੀ ਜਿਹੜੀ ਸਮੱਸਿਆ ਆਉਂਦੀ ਹੈ ਵੀ ਹੁਣ ਤੁਸੀਂ ਇਲਾਜ, ਕਿਉਂਕਿ ਡਾਕਟਰ ਸਾਹਿਬ ਬੈਠੇ ਹੋ ਤੁਸੀਂ, ਤਾਂ ਸਾਨੂੰ ਦੱਸੋ ਵੀ ਜੇ ਕਦੇ ਖਾਧਾ ਗਿਆ ਇਹੋ ਜਿਹਾ ਕੁਛ ਤੇ ਕੋਈ ਸਮੱਸਿਆ ਆ ਗਈ ਤਾਂ ਫਿਰ ਅਸੀਂ ਕੀ ਕਰੀਏ?
1: ਦੇਖੋ ਇਹੋ ਜਿਹੇ ਕੇਸਾਂ ਦੇ ਵਿੱਚ ਸਭ ਤੋਂ ਕਾਮਨ ਚੀਜ਼ ਜਿਹੜੀ ਹੁੰਦੀ ਹੈ ਉਹ ਪੇਟ ਦਾ ਫੂਡ ਪੋਇਜ਼ਨਿੰਗ ਹੁੰਦੀ ਹੈ। ਫੂਡ ਪੋਇਜ਼ਨਿੰਗ ਕਈ ਵਾਰੀ 24 ਘੰਟਿਆਂ 'ਚ ਆ ਜਾਂਦੀ ਹੈ, ਡਿਪੈਂਡ ਕਰਦਾ ਆਪਾਂ ਕਿਹੋ ਜਿਹਾ ਪਦਾਰਥ ਖਾਧਾ। 24 ਘੰਟੇ ਦੇ ਅੰਦਰ ਪੇਟ ਦਰਦ ਹੋਣਾ, ਉਲਟੀ ਆਉਣੀ ਜਾਂ ਦਸਤ ਲੱਗਣੇ, ਕਈ ਵਾਰੀ ਇਹ ਇੱਕ ਅੱਧਾ ਹੀ ਐਪੀਸੋਡ ਹੁੰਦਾ ਤੇ ਬੰਦਾ ਠੀਕ ਹੋ ਜਾਂਦਾ, ਪਰ ਜੇ ਇਹ ਲਗਾਤਾਰ ਚੱਲਦਾ ਰਹਿੰਦਾ ਤੇ ਉਲਟੀਆਂ ਹੀ ਉਲਟੀਆਂ ਆਉਂਦੀਆਂ ਰਹਿੰਦੀਆਂ ਲਗਾਤਾਰ ਕਿ ਉਹ ਬੰਦਾ ਕੁਛ ਵੀ ਖਾ ਪੀ ਨਹੀਂ ਸਕਦਾ ਤਾਂ ਉਹਨੂੰ ਫਿਰ ਪਾਣੀ ਦੀ ਕਮੀ ਹੋਣ ਦਾ ਡਰ ਰਹਿੰਦਾ। ਅਜਿਹੇ ਕੇਸਾਂ ਦੇ ਵਿੱਚ ਜੇ ਉਲਟੀਆਂ ਨਹੀਂ ਹਟਦੀਆਂ ਤਾਂ ਉਹਨੂੰ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ। ਸਰਕਾਰੀ ਹਸਪਤਾਲਾਂ ਵਿੱਚ ਸਭ ਬਿਮਾਰੀਆਂ ਦੇ ਇਲਾਜ ਲਗਭਗ ਮੁਫ਼ਤ ਹੁੰਦੇ ਨੇ ਤਾਂ ਐਮਰਜੈਂਸੀ ਹਾਲਤ ਵਿੱਚ ਜਾ ਕੇ ਕਈ ਵਾਰੀ ਸਾਨੂੰ ਕੋਈ ਪਾਣੀ ਵੀ ਚਲਾਉਣਾ ਪੈਂਦਾ, ਬੋਤਲ ਲਗਾਉਣੀ ਪੈਂਦੀ ਹੈ, ਕੁਛ ਇੰਜੈਕਸ਼ਨ ਲਗਾਉਣੇ ਪੈਂਦੇ ਨੇ, ਕੁਛ ਟੈਸਟ ਵੀ ਕਰਾਉਣੇ ਪੈਂਦੇ ਨੇ, ਜਿਹੋ ਜਿਹੀ ਇਨਫੈਕਸ਼ਨ ਸਾਨੂੰ ਮਿਲਦੀ ਹੋਵੇ ਜਾਂ ਸਾਨੂੰ ਇਲਾਜ ਕਰਨਾ ਪੈਂਦਾ, ਪਰ ਇਸ ਚੀਜ਼ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਰੀਜ਼ਨ ਇਹ ਹੈ ਕਿ ਪਾਣੀ ਦੀ ਕਮੀ ਜਿਹੜੀ ਹੈਗੀ ਹੈ ਇੱਕ ਇਹੋ ਜਿਹੀ ਬਿਮਾਰੀ ਹੈ ਜਿਹ ਤੋਂ ਬਚਿਆ ਜਾ ਸਕਦਾ ਤੇ ਉਸ ਤੋਂ ਬਚਣ ਦੇ ਲਈ ਨੇੜੇ ਤੋਂ ਨੇੜੇ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ।
0: ਜੀ ਡਾਕਟਰ ਸਾਹਿਬ, ਹੁਣ ਬੱਚਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਕਿਉਂਕਿ ਬਜ਼ੁਰਗ ਵੀ ਬੱਚਿਆਂ ਵਰਗੇ ਹੋ ਜਾਂਦੇ ਇੱਕ ਖਾਸ ਉਮਰ ਤੋਂ ਬਾਅਦ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਬਾਪੂ ਜਾਂ ਬੇਬੇ ਤੂੰ ਧੁੱਪੇ ਨਾ ਜਾ, ਬੱਚਿਆਂ ਨੂੰ ਵੀ ਬਥੇਰਾ ਕਹਿੰਦੇ ਆ ਮਾਂ ਪਿਓ ਕਿ ਭਾਈ ਬਾਹਰ ਨਾ ਖੇਡਣ ਜਾਓ, ਪਰ ਕਿਉਂਕਿ ਬੱਚੇ ਉਹੀ ਗੱਲ ਵੀ ਆਪਦੀ ਆਦਤ ਤੋਂ ਮਜਬੂਰ ਹੁੰਦੇ ਨੇ ਜਾਂ ਤਾਂ ਫੋਨ ਲੈ ਕੇ ਬੈਠਦੇ ਨੇ, ਤੇ ਜੇ ਫਿਰ ਉਹਨਾਂ ਨੂੰ ਘਰ ਦੇ ਰੋਕਦੇ ਆ ਵੀ ਫੋਨ ਨਹੀਂ ਦੇਖਣਾ ਤਾਂ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਉਹ ਇਹ ਨਹੀਂ ਦੇਖਦੇ ਵੀ ਕਿਹੜਾ ਸਮਾਂ ਗਾ, ਬਾਕੀ ਛੁੱਟੀਆਂ ਜਿਵੇਂ ਚੱਲ ਰਹੀਆਂ ਹੁਣ ਬੱਚਿਆਂ ਦੀਆਂ ਤਾਂ ਭੱਜ ਕੇ ਬਾਹਰ ਨੂੰ ਜਾਂਦੇ ਆ ਖੇਡਣ ਵਾਸਤੇ। ਸੋ ਬੱਚਿਆਂ ਦਾ ਕਿਵੇਂ ਖਾਸ ਖਿਆਲ ਰੱਖੀਏ ਗਰਮੀ ਤੇ ਬਰਸਾਤ ਰੁੱਤ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ?
1: ਦੇਖੋ, ਦੋ ਹੀ ਉਮਰਾਂ ਨੇ ਜਿਨ੍ਹਾਂ ਉਮਰਾਂ ਤੇ ਸਾਰੀਆਂ ਬਿਮਾਰੀਆਂ ਲਗਭਗ ਬੁਰਾ ਅਸਰ ਕਰਦੀਆਂ ਨੇ, ਇੱਕ ਬੱਚੇ ਤੇ ਇੱਕ ਬਜ਼ੁਰਗ, ਕਿਉਂਕਿ ਇਹਨਾਂ ਦੇ ਸਰੀਰ ਦੀ ਜਿਹੜੀ ਸਮਰੱਥਾ ਹੁੰਦੀ ਹੈ ਰੋਗਾਂ ਨਾਲ ਲੜਨ ਦੀ ਉਹ ਬਹੁਤੀ ਜ਼ਿਆਦਾ ਬਣੀ ਨਹੀਂ ਹੁੰਦੀ, ਉਨੀ ਇੱਕ ਉਮਰ 'ਚ ਜਾ ਕੇ ਕਮਜ਼ੋਰ ਹੋ ਜਾਂਦੀ ਹੈ, ਇੱਕ ਛਲੇ ਬਣੀ ਨਹੀਂ ਹੁੰਦੀ, ਤਾਂ ਵਧੀਆ ਖੁਰਾਕ, ਚੰਗਾ ਪਾਣੀ ਤੇ ਇਹਨਾਂ ਚੀਜ਼ਾਂ ਦਾ ਪਰਹੇਜ਼ ਤਾਂ ਸਾਨੂੰ ਰੱਖਣਾ ਹੀ ਪਊਗਾ। ਕਿਸੇ ਨਾ ਕਿਸੇ ਤਰੀਕੇ ਬੱਚਿਆਂ ਨੂੰ ਲਾਲਚ ਦੇ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਸਮਝਾ ਬੁਝਾ ਕੇ ਵੀ ਉਹ ਖਾਸ ਸਮੇਂ ਦੇ ਵਿੱਚ ਹੀ ਬਾਹਰ ਜਾਣ ਜਦੋਂ ਮੌਸਮ ਜਿਹੜਾ ਹੈਗਾ ਉਹਨਾਂ ਦੇ ਲਈ ਸੁਹਾਵਣਾ ਹੋਵੇ, ਠੀਕ ਹੋਵੇ, ਗਰਮੀ ਘੱਟ ਹੋਵੇ, ਉਦੋਂ ਹੀ ਜਾਇਆ ਜਾਵੇ। ਪਰ ਇਹਨਾਂ ਦੇ ਖਾਣ ਪੀਣ ਦਾ ਖਿਆਲ ਜਿਹੜੇ ਹੈਗੇ ਆ ਵੱਡੇ ਰੱਖ ਸਕਦੇ ਨੇ, ਦੂਜੇ ਸਮਝਦਾਰ ਜਿਹੜੇ ਹੋਰ ਲੋਕ ਹੁੰਦੇ ਨੇ ਘਰੇ ਉਹ ਬੱਚਿਆਂ ਨੂੰ ਉਸ ਤਰ੍ਹਾਂ ਦੀ ਖੁਰਾਕ ਦੇ ਸਕਦੇ ਨੇ, ਬਜ਼ੁਰਗਾਂ ਨੂੰ ਉਸ ਤਰ੍ਹਾਂ ਦੇ ਪਾਣੀ ਵਗੈਰਾ ਬਣਾ ਕੇ ਦੇ ਸਕਦੇ ਨੇ, ਤਾਂ ਇਹ ਇਸ ਤਰੀਕੇ ਨਾਲ ਇਹਨਾਂ ਨੂੰ ਬਚਾਇਆ ਜਾ ਸਕਦਾ।
0: ਜੀ ਜਿਵੇਂ ਸਰ ਪਾਣੀ ਦੀ ਆਪਾਂ ਗੱਲ ਕਰ ਰਹੇ ਹਾਂ ਬਾਰ ਬਾਰ, ਹਨਾ, ਤੁਸੀਂ ਕਹਿ ਰਹੇ ਹੋ ਕਿ ਪਾਣੀ ਪੀਣਾ ਚਾਹੀਦਾ, ਤਾਂ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਵਿਅਕਤੀ ਇੱਕਦਮ ਜਿਹਨੂੰ ਪਿਆਸ ਲੱਗੀ ਹੁੰਦੀ ਹੈ ਤਾਂ ਐਂ ਜੀ ਕਰ ਰਿਹਾ ਹੁੰਦਾ ਕਿ ਬਹੁਤ ਠੰਡਾ ਠੰਡਾ ਪਾਣੀ ਪੀ ਲਈਏ, ਤੇ ਜਾਂ ਫਿਰ ਜਿਵੇਂ ਹੁਣ ਛਬੀਲਾਂ ਸਾਡੇ ਪੰਜਾਬੀ ਬਹੁਤ ਮਸ਼ਹੂਰ ਨੇ ਲਗਾਉਣ ਦੇ ਵਿੱਚ, ਉਹਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਪਾਇਆ ਹੁੰਦਾ ਜਿਹਦੇ ਕਰਕੇ ਵੀ ਜੇ ਅਸੀਂ ਇੱਕ ਗਲਾਸ ਪੀ ਲੈਂਦੇ ਹਾਂ ਤੇ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਨਾ ਭਟਕਣਾ ਲੱਗ ਜਾਂਦੀ ਹੈ ਤਾਂ ਉਹ ਸਮੱਸਿਆ ਆ ਜਾਂਦੀ ਹੈ। ਸੋ ਇਸ ਤਰ੍ਹਾਂ ਜਿਹੜਾ ਸਾਡਾ ਗਲਾ ਖਰਾਬ ਹੋਇਆ ਹੁੰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ?
1: ਹਾਂ, ਇਹ ਇੱਕਦਮ ਠੰਡੀ

0: ਹੁਣ ਹੋ ਜਾਏਗੀ, ਸਾਰਿਆਂ ਨੂੰ ਸਾਨੂੰ ਦਿਸਣੇ ਸ਼ੁਰੂ ਹੋ ਜਾਣਗੇ ਤੇ ਉਹਦੇ ਕਰਕੇ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਵੀ ਆਮ ਆਉਂਦੀਆਂ। ਸੋ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜੀਆਂ ਡੇਂਗੂ ਵਰਗੀਆਂ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਹੁੰਦੀਆਂ, ਇਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ।
1: ਹੁਣ ਦੇਖੋ ਬਰਸਾਤਾਂ ਦੇ ਵਿੱਚ ਕੀ ਹੁੰਦਾ ਕਿ ਸਾਡੇ ਕੋਲ ਅਕਸਰ ਜਿਹੜੇ ਸਾਡੀਆਂ ਛੱਤਾਂ ਨੇ ਘਰਾਂ ਦੀਆਂ, ਉਹਨਾਂ ਤੇ ਕੋਈ ਪੁਰਾਣੇ ਟਾਇਰ ਪਏ ਨੇ, ਕੋਈ ਈਵਨ ਚੱਪਣ ਪਿਆ, ਕੋਈ ਪੁਰਾਣੇ ਟੁੱਟੇ ਗਮਲੇ, ਕੋਈ ਜੁੱਤੀ ਪਈ ਹੈ, ਕੋਈ ਘੜਾ ਪਿਆ, ਕੁੱਜਾ ਪਿਆ, ਦੀਵੇ ਪਏ ਨੇ, ਇਹਨਾਂ ਦੇ ਵਿੱਚ ਮੱਛਰ ਪਲਣਾ, ਪਾਣੀ ਖੜ ਜਾਂਦਾ ਪਹਿਲਾਂ, ਫਿਰ ਮੱਛਰ ਆਉਣਾ ਸ਼ੁਰੂ ਹੋ ਜਾਂਦਾ। ਤਾਂ ਇਹ ਮੱਛਰ ਨੇ ਆ ਕੇ ਸਾਡੇ ਲੜਨਾ ਜਦੋਂ ਘਰੇ ਪੈਦਾ ਹੋਇਆ, ਤਾਂ ਇਹ ਮੱਛਰ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਿੰਦਾ। ਸਾਫ਼ ਪਾਣੀ ਤੇ ਗੰਦੇ ਪਾਣੀ ਚ ਦੋ ਅਲੱਗ ਅਲੱਗ ਤਰ੍ਹਾਂ ਦੇ ਮੱਛਰ ਪੈਦਾ ਹੁੰਦੇ ਨੇ, ਇੱਕ ਚ ਮਲੇਰੀਏ ਵਾਲਾ ਹੁੰਦਾ, ਇੱਕ ਚ ਡੇਂਗੂ ਵਾਲਾ ਹੁੰਦਾ। ਤਾਂ ਮਲੇਰੀਆ ਵੀ ਸਾਡੇ ਲਈ ਖਤਰਨਾਕ ਹੈ ਤੇ ਡੇਂਗੂ ਤਾਂ ਅਸੀਂ ਦੇਖਦੇ ਹਾਂ ਕਿ ਹਰ ਸਾਲ ਲਗਭਗ ਕਿੰਨੇ ਜਾਨਾਂ ਲੈ ਕੇ ਜਾਂਦਾ। ਇਹ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਹੁਣ ਅੱਜ ਕੱਲ੍ਹ ਆਪਣੇ ਘਰਾਂ ਦੀਆਂ ਛੱਤਾਂ ਨੂੰ ਫਰੋ ਲੈਣਾ ਚਾਹੀਦਾ। ਜਿੰਨੀਆਂ ਵੀ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਨ੍ਹਾਂ 'ਚ ਪਾਣੀ ਦੇ ਖੜਨ ਦੀ ਸੰਭਾਵਨਾ ਬਣ ਸਕਦੀ ਹੈ, ਉਹ ਸਾਰੀਆਂ ਚੀਜ਼ਾਂ ਨੂੰ ਛੱਤਾਂ ਤੋਂ ਹਟਾ ਦੇਣਾ ਚਾਹੀਦਾ। ਜੇ ਕੋਈ ਗਮਲੇ ਨੇ ਉਹਨਾਂ ਨੂੰ ਮੂਹੇ ਮਾਰ ਦੇਣਾ ਚਾਹੀਦਾ ਤਾਂ ਕਿ ਪਾਣੀ ਨਾ ਖੜਾ ਹੋਵੇ। ਜੇ ਕੋਈ ਕੂਲਰ ਹੁਣ ਜਦੋਂ ਬਰਸਾਤਾਂ ਦੇ ਐਂਡ ਤੇ ਆਪਾਂ ਸਾਂਭ ਕੇ ਰੱਖਾਂਗੇ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਪੂਰੀ ਸਫਾਈ ਕਰਕੇ ਰੱਖਣੇ ਚਾਹੀਦੇ ਹੈ। ਜੇ ਹੁਣ ਕੂਲਰ ਵਰਤ ਰਹੇ ਹਾਂ ਤਾਂ ਕੋਸ਼ਿਸ਼ ਕਰੋ ਕਿ ਜਿਵੇਂ ਅਸੀਂ ਸਿਹਤ ਮਹਿਕਮਾ ਕਹਿੰਦੀ ਹੈ ਕਿ ਹਰ ਫਰਾਈਡੇ ਨੂੰ ਅਸੀਂ ਡਰਾਈ ਡੇ ਮਨਾਉਂਦੇ ਹਾਂ, ਤਾਂ ਫਰਾਈਡੇ ਨੂੰ ਤੁਸੀਂ ਪਾਣੀ ਕੱਢ ਕੇ ਸਾਫ਼ ਕਰ ਦਿਓ ਹਫ਼ਤੇ 'ਚ ਇੱਕ ਵਾਰੀ, ਤਾਂ ਕਿ ਉਹਦੇ 'ਚ ਕਿਸੇ ਵੀ ਤਰ੍ਹਾਂ ਦੇ ਜਿਹੜਾ ਮੱਛਰ ਦਾ ਲਾਰਵਾ ਨਾ ਪੈਦਾ ਹੋ ਸਕੇ ਤੇ ਉਹ ਮੱਛਰ ਬਣ ਕੇ ਸਾਨੂੰ ਡੰਗ ਨਾ ਸਕੇ। ਇਹ ਪਹਿਲੀ ਚੀਜ਼ ਤਾਂ ਪਰਹੇਜ਼ ਹੀ ਹੈ, ਤੇ ਦੂਜਾ ਜਦੋਂ ਇਹ ਹੈਗਾ ਕਿ ਜਦੋਂ ਇਹ ਮੱਛਰ ਪੈਦਾ ਹੋ ਜਾਂਦਾ ਤਾਂ ਅਸੀਂ ਮੱਛਰਦਾਨੀ ਦੇ ਨਾਲ ਜਾਂ ਪੂਰੇ ਕੱਪੜੇ ਪਾ ਕੇ ਜਾਂ ਦਵਾਈਆਂ ਦਾ ਛਿੜਕਾਅ ਕਰਕੇ ਆਪਣੇ ਆਪ ਨੂੰ ਮੱਛਰ ਦੇ ਕੱਟਣ ਤੋਂ ਬਚਾ ਸਕਦੇ ਹਾਂ। ਤੇ ਜਦੋਂ ਮੱਛਰ ਜੇ ਕੱਟ ਕੇ ਕਿਸੇ ਨੂੰ ਰੱਬ ਨਾ ਕਰੇ ਵੀ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਉਹਨੂੰ ਜਲਦੀ ਹੀ ਆਪਣਾ ਇਲਾਜ ਕਰਾਉਣਾ ਚਾਹੀਦਾ। ਉੱਥੇ ਵੀ ਫੇਰ ਪਾਣੀ ਦੀ ਅਸੀਂ ਵਾਰ ਵਾਰ ਮਹੱਤਤਾ ਨੂੰ ਦਰਸਾਉਂਦੇ ਹੁੰਦੇ ਹਾਂ ਵੀ ਡੇਂਗੂ ਦੇ ਵਿੱਚ ਵੀ ਅਸੀਂ ਜ਼ਿਆਦਾ ਤਰਲ ਪਦਾਰਥ ਹੀ ਪੀਣੇ ਹੁੰਦੇ ਆ, ਤਾਂ ਕਿ ਸਰੀਰ ਦੇ ਵਿੱਚ ਜਿਹੜਾ ਡੇਂਗੂ ਦੇ ਜਿਹੜੇ ਸਾਈਡ ਇਫੈਕਟ ਆਣਗੇ ਡੇਂਗੂ ਦੀ ਬਿਮਾਰੀ ਤੋਂ, ਉਹਨੂੰ ਕਾਊਂਟਰ ਕਰਨ ਵਾਸਤੇ ਵੀ ਪਾਣੀ ਸਭ ਤੋਂ ਵਧੀਆ ਚੀਜ਼ ਹੈ
0: ਜੀ। ਤੇ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਕਿਸੇ ਨੂੰ ਡੇਂਗੂ ਦੀ ਬਿਮਾਰੀ ਹੋ ਗਈ ਤਾਂ ਉਹਨੂੰ ਕਦੋਂ ਤੱਕ ਆਪਣਾ ਘਰੇ ਧਿਆਨ ਰੱਖਣਾ ਚਾਹੀਦਾ ਤੇ ਕਦੋਂ ਉਹਨੂੰ ਹਸਪਤਾਲ ਵੱਲ ਜਾਣਾ ਚਾਹੀਦਾ?
1: ਦੇਖੋ, ਇਹ ਹੈ ਕਿ ਡੇਂਗੂ ਦੇ ਵਿੱਚ ਆਪਾਂ ਅਕਸਰ ਹੀ ਹੁਣੇ ਸੁਣਨ ਲੱਗ ਜਾਂਗੇ ਆਪਾਂ ਮਹੀਨੇ ਕੁ ਤੱਕ ਕਿ ਮੇਰੇ ਸੈੱਲ ਘੜ ਗਏ। ਡੇਂਗੂ ਦੇ ਵਿੱਚ ਅਕਸਰ ਕੀ ਹੁੰਦਾ ਹੈ ਕਿ ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਆਉਂਦੀ ਹੈ, ਬਹੁਤ ਤੇਜ਼ ਬੁਖਾਰ ਹੋਣ ਤੋਂ ਬਾਅਦ ਜਿਹੜਾ ਮਰੀਜ਼ ਆ ਉਹ ਆਪਣੇ ਆਪ ਟੈਸਟ ਕਰਵਾ ਲੈਂਦਾ ਲੈਬੋਰਟਰੀ ਤੋਂ, ਫਿਰ ਉਹਦੇ 'ਚ ਉਹੀ ਸੈੱਲ ਘਟਣ ਦਾ ਸਿਲਸਿਲਾ ਚੱਲ ਪੈਂਦਾ ਹੈ। ਤੇ ਇਹਨਾਂ ਸੈੱਲਾਂ ਤੋਂ ਘਟਦੇ ਹੋਏ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਕਾਫੀ ਡਰੇ ਹੋਏ ਹਸਪਤਾਲਾਂ ਦੇ ਚਾਹੁੰਦੇ ਮੇਰੇ ਸੈੱਲ 50,000 ਰਹਿ ਗਏ, 30 ਰਹਿ ਗਏ। ਤਾਂ ਇਹਦੇ 'ਚ ਸੈੱਲਾਂ ਦੇ ਘਟਣ ਨਾਲ ਸਾਡਾ ਕੋਈ ਕ੍ਰਾਈਟੀਰੀਆ ਨਹੀਂ ਹੈਗਾ ਦਾਖਲ ਹੋਣ ਦਾ। ਦਾਖਲ ਮਰੀਜ਼ ਨੇ ਪਹਿਲੀ ਗੱਲ ਤਾਂ ਜਦੋਂ ਵੀ ਡੇਂਗੂ ਹੋ ਗਿਆ, ਜਦੋਂ ਉਹਨੂੰ ਕਨਫਰਮ ਹੋ ਗਿਆ ਕਿ ਉਹਨੂੰ ਡੇਂਗੂ ਹੋ ਗਿਆ, ਤੇ ਉਹਨੇ ਵੱਧ ਤੋਂ ਵੱਧ ਪੀਣ ਵਾਲੇ ਪਦਾਰਥ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪੀਂਦੇ ਰਹਿਣਾ ਹੈਗਾ
0: ਜੀ,
1: ਤਾਂ ਕਿ ਉਹਦਾ ਬਲੱਡ ਪ੍ਰੈਸ਼ਰ ਨਾ ਗਿਰੇ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਡੀਹਾਈਡਰੇਸ਼ਨ ਨਾ ਹੋਵੇ। ਉਹ ਘਰੇ ਠੀਕ ਹੋ ਸਕਦਾ ਜੇ ਉਹ ਪਾਣੀ ਪੀਣ ਦੇ ਯੋਗ ਰਹਿੰਦਾ ਤਾਂ, ਪਰ ਕਈ ਵਾਰੀ ਕੀ ਹੁੰਦਾ ਕਿ ਬਿਮਾਰੀ ਐਡਾ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਕਿ ਬੰਦੇ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਜਾਂ ਬੰਦਾ ਬੇਹੋਸ਼ੀ ਵਾਲੇ ਪਾਸੇ ਚਲਾ ਜਾਂਦਾ, ਤਾਂ ਉਹ ਜਿਹੇ ਹਾਲਾਤਾਂ ਦੇ ਵਿੱਚ ਬੰਦੇ ਨੂੰ ਹਸਪਤਾਲ ਲੈ ਕੇ ਆਉਣਾ ਪਊਗਾ, ਉਹਦਾ ਇਲਾਜ ਫਿਰ ਘਰੇ ਸੰਭਵ ਨਹੀਂ ਹੈਗਾ। ਜੇ ਸੈੱਲਾਂ ਦੇ ਘਟਣ ਨਾਲ ਨਹੀਂ ਸਾਨੂੰ ਕੋਈ ਬਹੁਤੀ ਦਿੱਕਤ ਨਹੀਂ ਹੁੰਦੀ, ਜੇ ਵਿਅਕਤੀ ਵਧੀਆ ਤਰੀਕੇ ਨਾਲ ਖਾ ਪੀ ਸਕਦਾ ਤਾਂ 25,000-30,000 ਸੈੱਲ ਵਾਲਾ ਵਿਅਕਤੀ ਵੀ ਘਰੇ ਠੀਕ ਹੋ ਸਕਦਾ। ਪਰ ਇਹ ਹੈ ਕਿ ਉਹਨੂੰ ਡਾਕਟਰ ਦੀ ਨਿਗਾਹ 'ਚ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਡਾਕਟਰ ਨੇ ਸੈੱਲਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ। ਮਰੀਜ਼ ਦਾ ਬਲੱਡ ਪ੍ਰੈਸ਼ਰ ਵੇਖਣਾ ਹੁੰਦਾ ਹੈ, ਉਹਦੀ ਬਿਮਾਰੀ ਦਾ ਹਿਸਾਬ ਦੇਖਣਾ ਹੁੰਦਾ, ਉਹਦੇ ਹੋਰ ਟੈਸਟ ਵੇਖਣੇ ਹੁੰਦੇ ਆ, ਤਾਂ ਉਹ ਇੱਕ ਵਧੀਆ ਫੈਸਲਾ ਲੈ ਸਕਦਾ। ਡਾਕਟਰ ਦੀ ਸਲਾਹ ਨਾਲ ਘਰੇ ਰਹੋਗੇ ਉਹ ਜ਼ਿਆਦਾ ਵਧੀਆ, ਆਪਣੀ ਸਲਾਹ ਨਾਲੋਂ ਵੀ ਆਪਣੇ ਆਪ ਦਾ ਇਲਾਜ ਨਹੀਂ ਕਰਨਾ ਚਾਹੀਦਾ ਘਰੇ
0: ਜੀ। ਤੇ ਡਾਕਟਰ ਸਾਹਿਬ, ਅਸੀਂ ਦੇਖਦੇ ਹਾਂ ਵੀ ਜਦੋਂ ਬੱਚੇ ਬਾਹਰ ਖੇਡਣ ਜਾਂਦੇ ਨੇ ਤਾਂ ਉਹਨਾਂ ਨੂੰ ਬੁਖਾਰ ਦੀ ਸਮੱਸਿਆ ਵੀ ਆਉਂਦੀ ਹੈ, ਤੇ ਫਿਰ ਹੌਲੀ ਹੌਲੀ ਉਹ ਆਪਣਾ ਖਾਣਾ ਪੀਣਾ ਛੱਡ ਦਿੰਦੇ ਆ, ਜਾਂ ਜੇਕਰ ਅਸੀਂ ਕੋਈ ਚੀਜ਼ ਖਵਾਉਂਦੇ ਹਾਂ ਤਾਂ ਉਲਟੀ ਦੀ ਵੀ ਸਮੱਸਿਆ ਉਹਨਾਂ ਨੂੰ ਹੁੰਦੀ ਹੈ। ਸੋ ਇਸ ਲਈ ਮਾਪੇ ਬੜੇ ਚਿੰਤਿਤ ਹੋ ਜਾਂਦੇ ਆ, ਤਾਂ ਤੁਸੀਂ ਮਾਪਿਆਂ ਨੂੰ ਸਾਡੇ ਇਸ ਮੰਚ ਤੋਂ ਕੀ ਸੁਨੇਹਾ ਦੇਣਾ ਚਾਹੋਗੇ
1: ਬੱਚਿਆਂ ਦੇ ਵਿੱਚ? ਹਾਂ, ਬੱਚੇ ਜੇ ਇੱਕ ਡੰਗ ਵੀ ਨਾ ਖਾਣ ਤੋਂ ਬਹੁਤ ਸੁਸਤ ਹੋ ਜਾਂਦੇ ਨੇ, ਤਾਂ ਬੱਚਿਆਂ ਵਾਲੇ ਮਾਮਲੇ ਦੇ ਵਿੱਚ ਆਪਾਂ ਜਿਹੜੀਆਂ ਘਰੇ ਆਮ ਦਵਾਈਆਂ ਪਈਆਂ ਹੁੰਦੀਆਂ ਜਿਵੇਂ ਕਰੋਸਿਨ ਜਾਂ ਪੈਰਾਸਟਾਮੋਲ ਦੇ ਕੇ ਇੱਕ ਵਾਰੀ ਆਪਾਂ ਰਾਤ ਬਰਾਤੇ ਜਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਬੁਖਾਰ ਉਤਾਰ ਸਕਦੇ ਹਾਂ। ਬਹੁਤੇ ਕਿਸਾਂ 'ਚ ਕੀ ਹੁੰਦਾ ਹੈ ਕਿ ਬੱਚੇ ਦਾ ਬੁਖਾਰ ਜਿਹੜਾ ਹੈਗਾ ਉਤਰਦਿਆਂ ਸਾਰ ਹੀ ਬੱਚਾ ਖਾਣ ਪੀਣ ਵੀ ਲੱਗ ਜਾਂਦਾ ਹੈ ਤੇ ਬੱਚਾ ਚੁਸਤ ਦਰੁਸਤ ਵੀ ਹੋ ਜਾਂਦਾ ਹੈ। ਪਰ ਜੇ ਇਹ ਚੀਜ਼ ਚੱਲਦੀ ਹੈ, ਇੱਕ ਡੰਗ ਤੋਂ ਵੱਧ ਕੇ 2 ਡੰਗ ਜਾਂ 3 ਡੰਗ ਤੱਕ ਚੱਲਦੀ ਹੈ, ਤਾਂ ਬੱਚਿਆਂ ਵਾਲੇ ਮਾਮਲੇ ਦੇ ਵਿੱਚ ਘੋਲ ਬਿਲਕੁਲ ਨਹੀਂ ਕਰਨੀ ਚਾਹੀਦੀ। ਜਲਦੀ ਹੀ ਬੱਚਿਆਂ ਦੇ ਮਾਹਰ ਤੱਕ ਲਿਜਾ ਕੇ ਉਹਦੀ ਬਿਮਾਰੀ ਦਾ ਸਹੀ ਪਤਾ ਲਾ ਕੇ ਸਹੀ ਇਲਾਜ ਉਹਦਾ ਕਰਵਾਉਣਾ ਚਾਹੀਦਾ ਹੈ
0: ਜੀ। ਤੇ ਡਾਕਟਰ ਸਾਹਿਬ, ਹੁਣ ਜਿਵੇਂ ਦਸਤ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤਾਂ ਦਸਤ ਬਾਰੇ ਵੀ ਥੋੜਾ ਜਿਹਾ ਕਿ ਬਈ ਕੀ ਅਸੀਂ ਕਰੀਏ, ਜਾਂ ਬੱਚਿਆਂ ਦੀ ਜੇ ਆਪਾਂ ਗੱਲ ਕਰੀਏ ਜਾਂ ਬਜ਼ੁਰਗਾਂ ਦੀ ਗੱਲ ਕਰੀਏ, ਤਾਂ ਦਸਤ ਜੇ ਕਿਸੇ ਨੂੰ ਹੋ ਗਏ ਨੇ ਤਾਂ ਕਿਵੇਂ ਆਪਣਾ ਧਿਆਨ ਰੱਖਣ?
1: ਬੱਚਿਆਂ ਦੇ ਵਿੱਚ 5 ਸਾਲ ਦੀ ਉਮਰ ਤੱਕ

0: ਵਿੱਚ ਵੀ ਜੇ ਘਰੇ ਉਹ ਪਾਣੀ ਨਹੀਂ ਪੀ ਸਕਦੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੇ ਟੈਸਟ ਕਰਵਾ ਕੇ, ਕਈ ਵਾਰੀ ਕੋਈ ਪਤਾ ਹੀ ਨਹੀਂ ਹੁੰਦਾ ਅੰਦਰ ਕੀ ਚੱਲੀ ਜਾਂਦਾ, ਕਿਸੇ ਬਜ਼ੁਰਗ ਨੇ ਟੈਸਟ ਹੀ ਨਹੀਂ ਕਰਾਏ ਹੁੰਦੇ, ਕਿਸੇ ਨੂੰ ਸ਼ੂਗਰ ਹੁੰਦੀ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੁੰਦਾ, ਤਾਂ ਚੈੱਕ ਕਰਵਾ ਕੇ ਇਲਾਜ ਕਰਾਉਣਾ ਚਾਹੀਦਾ ਹੈ।
1: ਜੀ ਡਾਕਟਰ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ।
0: ਜੀ ਧੰਨਵਾਦ ਜੀ, ਥੈਂਕ ਯੂ।
1: ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

0: ਇਸ ਗੀਤ ਤੋਂ ਪਹਿਲਾਂ ਤੁਸੀਂ ਸੁਣਿਆ ਸਿਲਸਿਲਾ ਸਿਹਤ ਸੰਭਾਲ, ਵਿਸ਼ਾ ਸੀ ਗਰਮੀ ਅਤੇ ਬਰਸਾਤ ਰੁੱਤ ਵਿੱਚ ਹੋਣ ਵਾਲੀਆਂ ਬਿਮਾਰੀਆਂ, ਲੱਛਣ ਅਤੇ ਇਲਾਜ। ਮਹਿਮਾਨ ਸਨ ਡਾਕਟਰ ਜਗਰੂਪ ਸਿੰਘ, ਐਮ ਡੀ ਮੈਡੀਸਨ, ਸਿਵਲ ਹੋਸਪਿਟਲ ਬਠਿੰਡਾ, ਅਤੇ ਮੇਜ਼ਬਾਨ ਸਨ ਖੁਸ਼ਪ੍ਰੀਤ ਸ਼ੇਰਗਿੱਲ।
1: ਮਿਤੀ 8 ਸਤੰਬਰ ਦਿਨ ਮੰਗਲਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰ ਦੀਆਂ, ਤੇ ਇਸ ਵਾਰ ਦੇ ਸਾਡੇ ਮਹਿਮਾਨ ਹੋਣਗੇ ਸ਼੍ਰੀ ਰਾਮ ਪ੍ਰਸਾਦ ਮਦਾਨ, ਤੇ ਉਹਨਾਂ ਨਾਲ ਗੱਲਬਾਤ ਕਰਾਂਗੀ ਮੈਂ, ਯਾਨੀ ਕਿ ਦੀਪਾ ਛਾਬੜਾ। ਸੋ ਸੁਣਨਾ ਜ਼ਰੂਰ ਇਸ ਵਾਰ ਦਾ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰ ਦੀਆਂ, ਮਿਤੀ 8 ਸਤੰਬਰ ਦਿਨ ਮੰਗਲਵਾਰ ਦੁਪਹਿਰ 12:30 ਵਜੇ।
2: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਇਸ ਦੇ ਨਾਲ ਹੀ ਮੈਨੂੰ ਆਕਾਂਕਸ਼ਾ ਨੂੰ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।
2: FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਬਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:09। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਹੋਏਗਾ। ਇਸ ਉਪਰਾਲੇ ਰਾਹੀਂ ਔਰਤਾਂ ਨੂੰ ਆਪਣੇ ਮਸਲੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਰੱਖਣ ਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਕਮਿਸ਼ਨ ਨੇ ਸਮੂਹ ਇਲਾਕਾ ਨਿਵਾਸੀਆਂ ਤੇ ਖਾਸ ਕਰਕੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਮਹਿਲਾ ਸਬੰਧੀ ਮਸਲਾ ਜਾਂ ਵਿਵਾਦ ਹੈ ਤਾਂ ਉਹ ਇਸ ਲੋਕ ਅਦਾਲਤ ਚ ਪਹੁੰਚ ਕੇ ਫਾਇਦਾ ਉਠਾਉਣ। ਇਸ ਮੌਕੇ ਕਮਿਸ਼ਨ ਵੱਲੋਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਮਸਲਿਆਂ ਦੇ ਹੱਲ ਲਈ ਲੋੜੀਂਦੀ ਜਾਣਕਾਰੀ ਤੇ ਮਾਰਗਦਰਸ਼ਨ ਵੀ ਦਿੱਤਾ ਜਾਏਗਾ। ਵਧੇਰੇ ਜਾਣਕਾਰੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵੈਬਸਾਈਟ psdwc.punjab.gov.in ਤੋਂ ਲਈ ਜਾ ਸਕਦੀ ਹੈ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨਾਰੀ ਸ਼ਕਤੀ ਮਹਿਲਾ ਸਸ਼ਕਤੀਕਰਨ ਸਿਹਤ ਤੇ ਸਮਾਨਤਾ ਨੂੰ ਸਮਰਪਿਤ ਇੱਕ ਵਿਸ਼ੇਸ਼ ਮੈਰਾਥਨ ਸ਼ੀ ਰਨਸ ਪੰਜਾਬ ਦਾ ਆਯੋਜਨ ਵੀ 9 ਸਤੰਬਰ ਨੂੰ ਨਵੀਂ ਦਾਣਾ ਮੰਡੀ ਮੌੜ ਵਿਖੇ ਕੀਤਾ ਜਾ ਰਿਹਾ। ਜ਼ਿਲ੍ਹਾ ਪ੍ਰੋਜੈਕਟ ਅਫਸਰ ਪੰਕਜ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਮਹਿਲਾ ਕਮਿਸ਼ਨ ਰਾਸ਼ਟਰਾਲੀ ਗਿੱਲ ਵੀ ਇਸ ਸਮਾਗਮ 'ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੈਰਾਥਨ ਰਾਹੀਂ ਔਰਤਾਂ ਦੇ ਬੱਚਿਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੇ ਨਾਲ ਨਾਲ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦਿੱਤਾ ਜਾਏਗਾ। ਇਸ ਮੌਕੇ 3 ਕਿਲੋਮੀਟਰ ਫਨ ਰਨ ਕਰਵਾਈ ਜਾਏਗੀ ਜਿਸ ਵਿਚ ਹਰ ਉਮਰ ਵਰਗ ਦੀਆਂ ਔਰਤਾਂ, ਬੱਚੀਆਂ ਤੇ ਛੋਟੇ ਬੱਚੇ ਵੀ ਹਿੱਸਾ ਲੈ ਸਕਣਗੇ। ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾ ਕੇ ਬੂਥ ਲੈਵਲ ਅਫਸਰਾਂ ਵੱਲੋਂ ਆਪੋ ਆਪਣੇ ਪੋਲਿੰਗ ਬੂਥ ਤੇ ਲੋਕਾਂ ਦੇ ਵੱਖ ਵੱਖ ਫਾਰਮ ਭਰਨ ਦਾ ਕੰਮ ਕੀਤਾ ਗਿਆ। ਇਸ ਦੌਰਾਨ ਰੋਲ ਅਬਜ਼ਰਵਰ ਬਬੀਤਾ ਵੱਲੋਂ ਚੋਣ ਹਲਕਾ ਫਿਰੋਜ਼ਪੁਰ ਸ਼ਹਿਰ ਤੇ ਗੁਰੂ ਹਰਸਾਏ ਦੇ ਵੱਖੋ ਵੱਖ ਪੋਲਿੰਗ ਬੂਥਾਂ ਤੇ ਵਿਜ਼ਿਟ ਕੀਤੀ ਗਈ ਤੇ ਕੈਂਪਾਂ 'ਚ ਵੋਟਾਂ ਦੀ ਸੁਧਾਈ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਏ ਗਏ ਜਿੱਥੇ BLOs ਨੇ ਯੋਗ ਵੋਟਰਾਂ ਦੀ ਮਦਦ ਕੀਤੀ। ਉਧਰ ਬਠਿੰਡਾ ਦੇ ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਚੋਣ ਕਮਿਸ਼ਨ ਵੱਲੋਂ SIR ਦੇ ਦੂਜੇ ਗੇਟ ਤਹਿਤ ਦਾਅਵੇ ਤੇ ਇਤਰਾਜ਼ਾਂ ਦੇ ਨਿਪਟਾਰੇ ਦਾ ਕੰਮ ਵਿੱਚ ਲੱਗੇ BLOs ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਤਹਿਤ ਭਵਿੱਖ ਦੀ 6G ਅਤੇ ਅਤਿ ਤੇਜ਼ ਗਤੀ ਵਾਲੀ ਸੰਚਾਰ ਪ੍ਰਣਾਲੀ ਲਈ ਟੈਰਾਹਰਟਸ ਐਂਟੀਨੇ ਦੇ ਨਿਰਮਾਣ ਤੇ ਸੁਧਾਰ ਬਾਰੇ ਅਹਿਮ ਨਤੀਜੇ ਸਾਹਮਣੇ ਆਏ ਨੇ। ਇਹ ਖੋਜ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਿਖੇ ਖੋਜਾਰਥੀ ਡਾਕਟਰ ਨਿਪੁੰਨ ਸ਼ਰਮਾ ਨੇ ਨਿਗਰਾਨ ਡਾਕਟਰ ਅੰਮ੍ਰਿਤ ਕੌਰ ਦੀ ਅਗਵਾਈ ਹੇਠ ਕੀਤੀ ਹੈ। ਡਾਕਟਰ ਨਿਪੁੰਨ ਸ਼ਰਮਾ ਨੇ ਦੱਸਿਆ ਕਿ ਇਸ ਖੋਜ ਵਿਚ ਪੇਸ਼ ਕੀਤਾ ਗਿਆ ਕਿ ਪੈਚ ਐਂਟੀਨਾ ਡਿਜ਼ਾਇਨ ਮੌਜੂਦਾ ਟੈਰਾਹਰਟਸ ਟੈਕਨੋਲੋਜੀ ਦੇ ਮੁਕਾਬਲੇ ਬਹੁਤ ਬਿਹਤਰ ਤੇ ਅਗਲੀ ਪੀੜ੍ਹੀ ਦਾ ਐਂਟੀਨਾ ਹੈ। ਉਨ੍ਹਾਂ ਦੱਸਿਆ ਕਿ ਐਂਟੀਨਾ ਸ਼ਾਨਦਾਰ ਬੈਡ ਵਿਡਥ ਕੁਸ਼ਲਤਾ ਤੇ ਗ੍ਰੇਨ ਪ੍ਰਾਪਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਡਿਜ਼ਾਇਨ ਨੂੰ ਤਿਆਰ ਕਰਨ ਲਈ ਮੈਟਾ ਹਿਊਰਿਸਟਿਕਸ ਐਲਗੋਰਿਦਮ ਨਵੀਨਤਮ ਦੀ ਵਰਤੋਂ ਕੀਤੀ ਗਈ ਹੈ। ਭਾਰਤ ਦੀ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤ ਲਿਆ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ 1:15 ਤੇ 38 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਇਸ ਲਈ ਤੁਸੀਂ ਡਾਇਲ ਕਰਨਾ ਹੈ ਸਾਡੇ ਸਟੂਡੀਓ ਦਾ ਫੋਨ ਨੰਬਰ 0164-2240-331 ਤੇ। ਜਦ ਤੱਕ ਸਾਡੇ ਪਿਆਰੇ ਪਿਆਰੇ ਸਰੋਤੇ ਸਾਨੂੰ ਟੈਲੀਫੋਨ ਮਿਲਾਉਂਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ ਪਹਿਲਾ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਾਲਵੇ ਦੇ ਦੇਸੀ ਰੁੱਖ।

0: ਜੀ 0164-242-331 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਅੱਜ ਦੇ ਸਾਡੇ ਪਹਿਲੇ ਸਰੋਤਾ, ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ। ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ।
1: ਧੰਨਵਾਦ ਜੀ।
0: ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ? ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਤੇ ਤੁਹਾਡੀ ਫਰਮਾਇਸ਼ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।

0: ਜੀ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਕਾਲਰ ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹਾਂਜੀ ਸਮਾਗਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦੋ।
1: ਮੇਰਾ ਨਾਮ ਬਲਜੀਤ ਸਿੰਘ ਸ਼ੇਖਪੁਰਾ।
0: ਜੀ ਬਲਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਜਿਹੜਾ ਮਰਜ਼ੀ ਗੀਤ ਸੁਣਾ ਦਿਓ
0: ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਫਰਮਾਇਸ਼
1: ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਤੁਹਾਡੀ ਫਰਮਾਇਸ਼ ਆ ਰਹੀ ਤੁਹਾਡੇ ਰੇਡੀਓ ਤੇ।

0: जी 0164-242-3331 डायल करके साडे नाल जुड़ गए ने साडे अगले श्रोता ते आओ सुनदे हां उहनां दी फरमाइश। हैलो
1: ਰੂਬਾ ਜੀ ਭਾਈ ਅੰਸ਼ਾ ਰੋੜਾ ਸਤਿ ਸ੍ਰੀ ਅਕਾਲ ਬੇਟਾ ਰਾਜੀ ਤੁਸੀਂ ਹੋ ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਕੋਟਸ਼ਹੀਰ ਤੋਂ ਬੋਲਦਾ ਭਾਈ
0: ਜੀ ਸਤਿ ਸ੍ਰੀ ਅਕਾਲ ਜੀ ਪਿਆਰਾ ਸਿੰਘ ਜੀ ਤੇ ਤੁਸੀਂ ਵੀ ਰਾਜੀ ਖੁਸ਼ੀ ਹੋ
1: ਹਾਂ ਠੀਕ ਠਾਕ ਆ ਭਾਈ ਤੇ ਇਸ ਵਿੱਚ ਮੇਰਾ 1.5 ਮਹੀਨੇ ਤੋਂ ਫੋਨ ਲੱਗਿਆ ਭਾਈ ਖੇਤੀਬਾੜੀ ਵਿੱਚ ਮੈਂ ਲੱਗ ਗਿਆ ਸੀ ਤੇ 15 ਦਿਨਾਂ ਤੋਂ ਘੱਟ ਮੈਂ ਫੋਨ 15 ਦਿਨਾਂ ਤੋਂ ਟਰਾਈ ਕਰਦਾ ਹੁੰਦਾ ਭਾਈ ਫੋਨ ਲਾਉਣ ਦੀ
0: ਜੀ ਬਹੁਤ ਵਧੀਆ ਗੱਲ ਹੈ ਪਿਆਰਾ ਸਿੰਘ ਜੀ ਤੇ ਅੱਜ ਤੁਸੀਂ ਕਿਹੜਾ ਗੀਤ ਸੁਣਨਾ ਚਾਹੋਗੇ
1: ਭਾਈ ਬੀਬਾ ਜੀ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਤੇ ਆਪਾਂ ਤੁਸੀਂ ਨਾਗਨ ਫਿਲਮ ਦਾ ਲਤਾ ਜੀ ਦਾ ਗਾਇਆ ਭਾਈ ਉਹ ਤੁਸੀਂ ਸੁਣਾ ਦਿਓ ਗੀਤ ਸਾਰੀਆਂ ਸੰਗਤਾਂ ਨੂੰ
0: ਜੀ ਬਹੁਤ ਬਹੁਤ ਸ਼ੁਕਰੀਆ ਪਿਆਰਾ ਸਿੰਘ
1: ਜੀ ਬਹੁਤ ਬਹੁਤ ਬੀਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜੀ।

0: ਜੀ 0164-242-331 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਅਗਲੇ ਕਾਲਰ ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼।
1: ਹੈਲੋ
2: ਹੈਲੋ
1: ਨਮਸਕਾਰ ਜੀ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਜਗਿੰਦਰ ਸਿੰਘ ਮਾਲਾ ਜੀ, ਪਿੰਡ ਬੁੱਲੂਕੋਟ ਸੰਧਵਾਲ ਜੀ।
1: ਜੀ ਜਗਿੰਦਰ ਜੀ, ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ ਸਾਡੇ ਕੋਲੋਂ?
2: ਹਾਂਜੀ,
1: ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
2: ਅਸੀਂ ਸੁਣਾਂਗੇ ਜੀ 20 ਸਾਲ ਬਾਅਦ ਫਿਲਮ।

ਜਦੋਂ ਜੀਵਨ ਦੇ ਸਵਾਲਾਂ ਦੇ ਜਵਾਬ ਗਿਆਨ ਦੀ ਰੋਸ਼ਨੀ ਵਿੱਚ ਮਿਲਣ ਤਾਂ ਹਰ ਰਾਹ ਹੋ ਜਾਂਦੀ ਹੈ ਆਸਾਨ। ਜੀ ਸਰੋਤਿਓ, ਮਿਤੀ 8 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦੇ 4th ਅਧਿਆਏ ਦੀ ਸਰਲ ਅਤੇ ਸਹਿਜ ਵਿਆਖਿਆ।

0: ਜੀ 0164-242-331 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਸਰੋਤਾ, ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਮੈਮ ਜੀ।
0: ਨਮਸਕਾਰ ਜੀ,
1: ਨਮਸਕਾਰ ਜੀ।
0: ਆਪਣਾ ਨਾਮ ਦੱਸ ਦਿਓ।
1: ਦਲੀਪ ਸਿੰਘ ਜੀ, ਸਾਬਕਾ ਸਰਪੰਚ ਪਿੰਡ ਜੈਨਕ ਸਿੰਘ ਵਾਲਾ ਮੇਰੇ ਨੂੰ ਪਤਾ ਜੀ।
0: ਜੀ ਦਲੀਪ ਸਿੰਘ ਜੀ, ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਬੇਤਾਰ ਫਿਲਮ ਦਾ ਗੀਤ ਸੁਣਾਓ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਫਰਮਾਇਸ਼ ਆ ਰਹੀ ਤੁਹਾਡੇ ਰੇਡੀਓ ਸੈੱਟ 'ਤੇ।
1: ਮਿਹਰਬਾਨੀ।

इस प्रोग्राम विच सानू तकनीकी साथ समूह टैक्निकल स्टाफ वालों मिलिया। प्रोग्राम दे निर्माता निर्देशक श्री बलजीत शर्मा। इसे नाल ही मैनू आकांक्षा अरोड़ा नू प्रोग्राम टेलीफोन मिलाओ जी इत्थे ही खत्म करन दी दिओ इजाजत। नमस्कार। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:59 ਤੇ 37 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਅੱਜ ਦਾ ਇਹ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ, ਅਤੇ ਅੱਜ ਦੀ ਦੁਪਹਿਰ ਵਿੱਚ ਅਸੀਂ ਸੁਰ ਸਜਾਵਾਂਗੇ ਤੁਹਾਡੇ ਮਨਪਸੰਦ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਿਸ 'ਤੇ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 77173 73146 ਤੇ। ਜਦ ਤੱਕ ਸਾਡੇ ਸਰੋਤੇ ਸਾਨੂੰ ਮੈਸੇਜ ਕਰਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਪਹਿਲਾ ਗੀਤ।

ਇਹ ਕਲੀਆਂ ਨੇ ਜੋਬਨ ਵੀ ਸਾਂਭੇ ਪਏ ਨੇ, ਦਿਲ ਹੈ ਕਿ ਬਸ ਤੇਰੇ ਖਿਆਲਾਂ ਚ ਰਹਿੰਦਾ, ਇਹ ਦੁਨੀਆਂ ਦੇ ਧੰਦੇ ਤਾਂ ਲਾਂਭੇ ਪਏ ਨੇ।

ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 7 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਸਨ ਪਿੰਡ ਬੁਰਜ ਸਿੱਧਵਾਂ ਨੇੜੇ ਮਲੌਟ ਤੋਂ ਸਰਬਜੋਤ ਸਿੱਧੂ, ਅਵਿਤਾਰ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੌਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਉਹਨਾਂ ਦੇ ਆਂਢੀ ਗੁਆਂਢੀ, ਬਲਾਕੀ ਪੱਤੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ, ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ, ਤਪੂਰ ਮੱਲ, ਸੋਨੂ, ਪਿੰਕੀ, ਵਿੱਕੀ, ਕੀਰਤ ਸੰਧੂ, ਜੱਗਰ ਭੌਰਾ ਤੇ ਆਵਾਜ਼ ਕੁਲਦੀਪ ਸਿੰਘ, ਦਰਬਾਰ ਸਿੰਘ ਬੱਜਵਾਣਾ ਪਿੰਡ ਤੋਂ, ਅੰਗਰੇਜ਼ ਸਿੰਘ ਬਾਦਲ ਰੋਡ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਤੋਂ, ਜਸਪ੍ਰੀਤ, ਸੁਖਮਨਜੀਤ, ਅੰਤਰ ਸਹਿਜ, ਪਲਵਿੰਦਰ, ਸਰਬਜੀਤ, ਦੀਪਕ, ਪਰਮਜੀਤ, ਸਿਮਰਨਜੀਤ ਤੇ ਉਹਨਾਂ ਦੇ ਬੀਬੀ ਜੀ। ਪ੍ਰੋਗਰਾਮ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਨੂਰ ਚਹਿਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਸਵਰਨ ਸਿੰਘ ਪਿੰਡ ਦੌਲਵਾਲਾ ਜ਼ਿਲ੍ਹਾ ਮੋਗਾ ਤੋਂ, ਪਿੰਡ ਤੇ ਡਾਕਖਾਨਾ ਖੁਈਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ, ਰਮੇਸ਼ ਬਿੱਲਾ ਚਾਵਲਾ, ਰਾਈਜਲ ਹੇਜ਼ਲ ਵਿਹਾਨ ਚਾਵਲਾ, ਆਸਥਾ ਚਾਵਲਾ, ਜੈਸ਼ਰੀ ਤੇ ਸੰਤੋਸ਼ ਚਾਵਲਾ, ਹੇਮੰਤ ਚਾਵਲਾ, ਦੀਪਕ ਚਾਵਲਾ ਤੇ ਰਮੇਸ਼ ਚਾਵਲਾ, ਰਿਜੂ, ਬੱਬੂ ਤੇ ਵੀਹੂ ਚਾਵਲਾ ਤੇ ਉਹਨਾਂ ਦਾ ਪੂਰਾ ਚਾਵਲਾ ਪਰਿਵਾਰ, ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ ਤੇ ਹਰਵਿੰਦਰ ਮਾਨ, ਰਾਜ ਸਿੰਘ ਮਾਨ ਤੇ ਪ੍ਰੀਤ ਮਾਨ, ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਇਸੇ ਗੀਤੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ, ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:59 ਤੇ 28 ਸਕਿੰਟ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 5 ਵਜੇ ਮੁੜ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਜਗਤਾਰ ਹਾਜ਼ਰ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ। ਸਰੋਤਿਓ, ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਰਹੇਗਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਵਿਸ਼ਾ ਮਾਲਵੇ ਦੇ ਦੇਸੀ ਰੁੱਖ। ਵਾਚਕ ਤੇ ਸੰਪਾਦਨ ਸੁਖਜੀਤ ਕੌਰ ਦਾ, ਨਿਰਮਾਤਾ ਨਿਰਦੇਸ਼ਕ ਇਸ ਪ੍ਰੋਗਰਾਮ ਦੇ ਬਲਜੀਤ ਸ਼ਰਮਾ।

ਮਾਲਵੇ ਦੀ ਧਰਤੀ ਜਿੱਥੇ ਖੇਤਾਂ ਦੀਆਂ ਵੱਟਾਂ ਕੱਚੀਆਂ ਪਗਡੰਡੀਆਂ ਖੂਹਾਂ ਟੋਬਿਆਂ ਤੇ ਪਿੰਡਾਂ ਦੀਆਂ ਗਲੀਆਂ ਨਾਲ ਰੁੱਖਾਂ ਦਾ ਰਿਸ਼ਤਾ ਬੜਾ ਪੁਰਾਣਾ ਏ। ਕਦੇ ਪਿੰਡ ਦੇ ਬਾਹਰ ਖੜਾ ਬੋਹੜ, ਚੌਂਕ ਵਿਚ ਲੱਗਿਆ ਪਿੱਪਲ, ਖੇਤਾਂ ਦੀਆਂ ਵੱਟਾਂ ਉੱਤੇ ਲੱਗੇ ਕਿੱਕਰ ਤੇ ਨਿੰਮ ਤੇ ਘਰਾਂ ਦੇ ਵਿਹੜਿਆਂ ਵਿਚ ਬੇਰੀ ਜਾਂ ਜਾਮਣ, ਇਹ ਸਿਰਫ ਰੁੱਖ ਨਹੀਂ ਹਨ, ਇਹ ਸਾਡੇ ਜੀਵਨ ਦਾ ਹਿੱਸਾ ਨੇ। ਇਨ੍ਹਾਂ ਰੁੱਖਾਂ ਦੀ ਛਾਂ ਹੇਠ ਕਿੰਨੀਆਂ ਹੀ ਗੱਲਾਂ ਹੋਈਆਂ, ਕਿੰਨੀਆਂ ਹੀ ਦੁਪਹਿਰਾਂ ਲੰਘੀਆਂ, ਬਜ਼ੁਰਗਾਂ ਦੀਆਂ ਮਹਿਫਲਾਂ ਜੁੜੀਆਂ ਤੇ ਬੱਚਿਆਂ ਦੀਆਂ ਖੇਡਾਂ ਰੰਗੀਆਂ। ਰੁੱਖਾਂ ਨਾਲ ਸਾਡੇ ਲੋਕ ਗੀਤ, ਲੋਕ ਕਹਾਣੀਆਂ ਤੇ ਸਾਡੀਆਂ ਯਾਦਾਂ ਵੀ ਜੁੜੀਆਂ ਨੇ। ਪਰ ਅੱਜ ਸਵਾਲ ਇਹ ਹੈ ਕਿ ਮਾਲਵੇ ਦੇ ਉਹ ਪੁਰਾਣੇ ਰੁੱਖ ਅਜੇ ਵੀ ਉਸੇ ਤਰ੍ਹਾਂ ਸਾਡੇ ਨਾਲ ਹੈ? ਸਮੇਂ ਦੇ ਨਾਲ ਸਾਡੇ ਪਿੰਡਾਂ, ਖੇਤਾਂ ਤੇ ਜੀਵਨ ਢੰਗ ਵਿਚ ਬਹੁਤ ਬਦਲਾਅ ਆਇਆ ਏ। ਰੁੱਖਾਂ ਦੀ ਗਿਣਤੀ ਵੀ ਕਈ ਥਾਵਾਂ ਤੇ ਘਟੀ ਹੈ ਤੇ ਉਹਨਾਂ ਨਾਲ ਜੁੜੀਆਂ ਯਾਦਾਂ ਵੀ ਹੌਲੀ ਹੌਲੀ ਧੁੰਦਲੀਆਂ ਹੋ ਰਹੀਆਂ ਨੇ। ਸੋ ਅੱਜ ਦੇ ਇਸ ਸਫ਼ਰ ਵਿਚ ਥੋੜਾ ਜਿਹਾ ਮੁੜ ਚੱਲੀਏ ਮਾਲਵੇ ਦੇ ਰੁੱਖਾਂ ਦੀ ਛਾਂ ਹੇਠ ਤੇ ਯਾਦ ਕਰੀਏ ਉਹਨਾਂ ਰੁੱਖਾਂ ਨੂੰ ਜਿਨ੍ਹਾਂ ਨੇ ਸਾਡੀਆਂ ਪੀੜ੍ਹੀਆਂ ਨੂੰ ਛਾਂ, ਫਲ, ਹਵਾ ਤੇ ਆਪਣਾ ਪਣ ਦਿੱਤਾ।

ਤਾਂ ਸਰੋਤਿਓ ਸ਼ੁਰੂ ਕਰਦੇ ਹਾਂ ਅੱਜ ਦਾ ਸਫ਼ਰ ਮਾਲਵੇ ਦੇ ਰੁੱਖ ਸਾਡੇ ਵਿਰਸੇ ਦੀ ਛਾਂ। ਜੀ ਸਰੋਤਿਓ, ਸਾਡੇ ਆਲੇ ਦੁਆਲੇ ਬਹੁਤ ਪੁਰਾਣੇ ਸਮਿਆਂ ਤੋਂ ਜਾਂ ਇਹ ਕਹਿ ਲਈਏ ਕਿ ਸਦੀਆਂ ਤੋਂ ਉੱਗੇ ਹੋਏ ਰੁੱਖ ਰਾਈਆਂ ਪਾਂਦੀਆਂ ਜਾਂ ਖੇਤ ਬੰਨੇ ਕੰਮ ਕਰਦੇ ਕਿਰਤੀਆਂ ਨੂੰ ਛਾਂ ਹੀ ਨਹੀਂ ਬਖਸ਼ਦੇ, ਸਗੋਂ ਇਨ੍ਹਾਂ ਰੁੱਖਾਂ ਦਾ ਤਾਂ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵੀ ਬੜਾ ਅਹਿਮ ਸਥਾਨ ਹੈ। ਰੋਹੀ ਉਗਦੇ ਵਣ ਵੇ ਲੈ ਪੀਲਾ ਆਵੀ, ਜੱਟੀ ਤੇਰੀ ਭਜਨਿਆ ਵੇ ਕਰਦੀ ਪੀਲਾ ਪੀਲਾ, ਵਣ ਸੁੱਕ ਗਏ ਜੱਟੀਏ ਨੇ ਦੱਸ ਕਿੱਥੋਂ ਲਿਆਵਾਂ ਪੀਲਾ। ਸਰੋਤਿਓ, ਇਨ੍ਹਾਂ ਸਤਰਾਂ ਦੇ ਵਿੱਚ ਗੱਲ ਆਈ ਵਣ ਦੀ, ਤੇ ਜੇ ਗੱਲ ਚੱਲੀਏ ਆਪਣੀ ਬੁੱਕਲ ਵਿੱਚ ਸਦੀਆਂ ਲੰਮਾ ਇਤਿਹਾਸ ਸੰਜੋਈ ਬੈਠੇ ਵਣ ਦੀ, ਤਾਂ ਉਹ ਵਣ ਦੀ ਹੀ ਗੱਲ ਕਰ ਲੈਂਦੇ ਹਾਂ। ਪਹਿਲਾਂ ਵਣ ਜੰਗਲੀ ਰੁੱਖਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਉੱਤਮ ਤੇ ਛਾਂਦਾਰ ਰੁੱਖ ਹੈ। ਮਾਲਵੇ ਖਿੱਤੇ ਵਿੱਚ ਵਣ ਬੜੇ ਆਮ ਮਿਲ ਜਾਂਦੇ ਨੇ। ਵਣ ਦੀ ਲੱਕੜੀ ਕਰੜੀ ਤੇ ਚੀੜੀ ਹੁੰਦੀ ਹੈ। ਮਾਰੂਥਲ ਦਾ ਇਹ ਮਾਰੂ ਰੁੱਖ ਬਿਨਾਂ ਪਾਣੀ ਤੋਂ ਸਾਲਾਂ ਬੱਧੀ ਹਰਿਆ ਭਰਿਆ ਰਹਿ ਸਕਦਾ ਹੈ। ਇਸ ਰੁੱਖ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਤੇ ਮਾਲਵੇ ਦਾ ਜ਼ਿਲ੍ਹਾ ਯਾਨੀ ਕਿ ਸਾਡੇ ਬਠਿੰਡੇ ਵਿੱਚ ਵੀ ਤਿਉਣਾ, ਮਹਿਰਾਜ, ਲੱਖੀ ਜੰਗਲ ਪਿੰਡਾਂ ਵਿੱਚ ਵਣ ਆਮ ਮਿਲ ਜਾਂਦਾ ਹੈ। ਵਣ ਤਾਂ ਬੇਸ਼ੱਕ ਮਾਲਵੇ ਦੀਆਂ ਰੋਈਆਂ ਵਿੱਚ ਹਰੇ ਭਰੇ ਖੜੇ ਨੇ, ਪਰ ਫੇਰ ਵੀ ਕਈ ਦਹਾਕੇ ਹੋ ਗਏ, ਇਸ ਰੁੱਖ ਨੂੰ ਹੁਣ ਕਦੇ ਪੀਲਾਂ ਲੱਗੀਆਂ ਨਹੀਂ ਦੇਖੀਆਂ। ਜੇਠ ਦੇ ਮਹੀਨੇ ਪੱਕਣ ਵਾਲੀਆਂ ਪੀਲਾਂ ਦਾ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸੱਭਿਆਚਾਰ ਦੀ ਉਮਰ ਜੱਡਾ ਹੀ ਨਾਮ ਹੈ।

0: ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਬਲੇ ਨੇ ਵਰ ਟੋਲਿਆ। ਤੇ ਇਹਨਾਂ ਸਤਰਾਂ ਦੇ ਵਿੱਚ ਗੱਲ ਹੋ ਗਈ ਜੀ ਕਿੱਕਰ ਦੀ।
1: ਜੀ, ਗੱਲ ਚੱਲ ਰਹੀ ਹੈ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਥਾਂ ਰੱਖਦੇ ਰੁੱਖਾਂ ਦੀ।
0: ਹੁਣ ਸਰੋਤਿਓ, ਮਲਵਈ ਰੁੱਖਾਂ ਦੀ ਗੱਲ ਹੋ ਰਹੀ ਹੋਵੇ

ਤੇ ਸੱਭਿਆਚਾਰ ਨੂੰ ਨਿਵਾਜ ਦੀ ਕੰਡਿਆਂ ਭਰੀ ਫੁੱਲਾਂ ਲੱਦੀ ਹਰਿਆਲੀ ਦੀ ਗੱਲ ਹੋਵੇ ਤਾਂ ਫਿਰ ਕਿੱਕਰ ਦਾ ਨਾਮ ਕਿਉਂ ਨਾ ਆਵੇ। ਜੀ ਹਾਂ ਸਰੋਤਿਓ, ਕਿੱਕਰ ਦਾ ਰੁੱਖ ਪੰਜਾਬੀ ਸੱਭਿਆਚਾਰ ਦੀ ਸਾਰੀਆਂ ਵੰਨਗੀਆਂ ਦਾ ਸ਼ਿੰਗਾਰ ਹੈ। ਇਹ ਰੁੱਖ ਬਹੁਤ ਮਜ਼ਬੂਤ ਤੇ ਚੀੜਾ ਹੁੰਦਾ ਹੈ। ਖੈਰ, ਰੁੱਖ ਭਾਵੇਂ ਕੰਡਿਆਲਾ ਹੈ ਪਰ ਇਸ ਦੇ ਫੁੱਲਾਂ, ਇਸ ਦੀ ਲੁੰਗ ਤੇ ਇਸ ਦੇ ਤੁੱਕਿਆਂ ਨੇ, ਇੱਥੋਂ ਤੱਕ ਕਿ ਇਸ ਦੇ ਕੰਡਿਆਂ ਨੇ ਵੀ ਪੰਜਾਬੀ ਸੱਭਿਆਚਾਰ, ਗੀਤ ਸੰਗੀਤ ਤੇ ਮਾਈਏ ਟੱਪਿਆਂ ਵਿੱਚ ਆਪਣਾ ਅਹਿਮ ਸਥਾਨ ਦਰਜ ਕਰਾਇਆ ਏ। ਸ਼ਾਇਦ ਇਸੇ ਕਰਕੇ ਕਿਸੇ ਕਾਲੇ ਰੰਗ ਦੇ ਨੌਜਵਾਨ ਨੂੰ ਕਿੱਕਰ ਦੇ ਰੰਗ ਨਾਲ ਅਲੰਕਿਤ ਕਰਕੇ ਅਕਸਰ ਗੀਤਾਂ ਵਿੱਚ ਦਰਸਾਇਆ ਜਾਂਦਾ ਏ। ਜੱਟ ਰੋਹੀ ਦੀ ਕਿੱਕਰ ਦਾ ਜਾਤੂ ਵਿਆਹ ਕੇ ਲੈ ਗਿਆ ਤੂਤ ਦੀ ਛੱਟੀ, ਕੱਲਾਣਾ ਜਾਈ ਖੇਤ ਨੂੰ ਕਿੱਕਰ ਤੇ ਕਾਟੋ ਰਹਿੰਦੀ।

ਅਗਲੇ ਰੁੱਖ ਦੀ ਗੱਲ ਕਰੀਏ ਤਾਂ ਅਗਲਾ ਰੁੱਖ ਹੈ ਜੀ ਜੰਡ। ਜੰਡ ਦਾ ਨਾਂ ਲੈਂਦਿਆਂ ਹੀ ਲੋਕ ਗਾਥਾ ਮਿਰਜ਼ਾ ਸਾਹਿਬਾ ਵਿਚ ਜੰਡ ਹੇਠ ਪਿਆ ਮਿਰਜ਼ਾ ਸਹਿਜੇ ਹੀ ਅੱਖਾਂ ਸਾਹਮਣੇ ਆ ਜਾਂਦਾ ਏ। ਮਾਰੂਥਲ ਦਾ ਇਹ ਰੁੱਖ ਵੀ ਬਹੁਤ ਕਰੜੇ ਜੁੱਸੇ ਦਾ ਹੋਣ ਕਰਕੇ ਮਾਰੂਥਲ ਦਾ ਰਾਜਾ ਅਖਵਾਉਂਦਾ ਏ। ਜੰਡ ਦਾ ਪੂਰਾ ਮਜ਼ਬੂਤ ਤੇ ਲੰਮਾ ਹੋਣ ਕਰਕੇ ਜੰਡ ਦੀ ਲੱਕੜ ਦੀ ਵਰਤੋਂ ਸਭਾਤ ਦੀਆਂ ਲਟੈਣਾਂ, ਸਤੀਰਾਂ, ਹਲਟ ਦੀ ਗਾਂਦਲ, ਆਟਾ ਪੀਣ ਦਾ ਮੱਦੀ ਮਾਣ ਵਿਚ ਲੰਮੇ ਸਮਿਆਂ ਤੱਕ ਵਰਤੀ ਜਾਂਦੀ ਰਹੀ ਏ। ਕਹਿੰਦੇ ਵੀ ਰੋਹੀ ਵਾਲਾ ਜੰਡ ਵੱਢ ਕੇ ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ।

ਕੱਲਮ ਕੱਲੇ ਤੋੜਾ ਮੈਂ ਕਰੀਰਾਂ ਨਾਲੋਂ ਡੇਲੇ, ਵੇ ਖੜੋ ਜਾ ਜ਼ਾਲਮਾ, ਸਬੱਬੀ ਹੋ ਗਏ ਮੇਲੇ। ਜੇ ਗੱਲ ਕਰੀਰ ਦੀ ਕਰੀਏ ਤਾਂ ਕਰੀਰ ਵੀ ਮਾਲਵੇ ਦੇ ਰੇਤਲੇ ਇਲਾਕੇ ਦੀ ਸਿਰਮੋਰ ਝਾੜੀ ਹੈ, ਪਰ ਇਸ ਕੰਡਿਆਲੀ ਝਾੜੀ ਦੇ ਡੇਲਿਆਂ, ਇਸ ਦੀ ਲੱਕੜ ਤੇ ਇਸ ਦੇ ਕੰਡਿਆਂ ਨੂੰ ਵੀ ਪੰਜਾਬੀ ਸੱਭਿਆਚਾਰ ਨੇ ਆਪਣੇ ਬੁੱਕਲ ਵਿਚ ਲਿਆਏ। ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ। ਮਾਲਵੇ ਦੇ ਕਈ ਪਿੰਡ ਜਿਵੇਂ ਡੇਲਿਆਂ ਵਾਲੀ, ਕਰੀਰ ਵਾਲੀ, ਇਹੀ ਇਸ਼ਾਰਾ ਕਰਦੇ ਨੇ ਕਿ ਕਿਸੇ ਸਮੇਂ ਇੱਥੇ ਕਰੀਰ ਦੀਆਂ ਝਾੜੀਆਂ ਦੀ ਇੰਨੀ ਬਹੁਤਾਂਤ ਸੀ ਕਿ ਪਿੰਡਾਂ ਦਾ ਨਾਮ ਇਸ ਰੁੱਖ ਦੇ ਫਲ ਯਾਨੀ ਕਿ ਡੇਲਿਆਂ ਤੋਂ ਵੀ ਪੈ ਗਿਆ ਏ। ਪੁਰਾਣੇ ਸਮਿਆਂ ਦੇ ਵਿਚ ਘਰਾਂ ਦੇ ਵਿਚ ਵੱਟੀਆਂ ਜਾਣ ਵਾਲੀਆਂ ਸੇਵੀਆਂ ਨੂੰ ਸੁਕਾਉਣ ਦੇ ਲਈ ਵੀ ਕਰੀਰ ਦੀਆਂ ਝਾੜੀਆਂ ਕੰਮ ਆਉਂਦੀਆਂ ਸਨ।

ਗੱਲ ਕਰੀਏ ਬੇਰੀ ਦੀ ਤਾਂ ਬੇਰੀਆਂ ਦੇ ਬੇਰ ਪੱਕ ਗਏ ਕੱਚੇ ਤੇਰੇ ਵੇ ਗੱਭਰੂਆ ਲਾਰੇ ਕਾਹਦਾ ਮਾਣ ਵੇ ਤੂੰ ਬੇਰੀ ਦਾ ਕਰਦਾ ਮਿੱਠਾ ਤੇਰਾ ਬੇਰ ਕੋਈ ਨਾ। ਸਰੋਤਿਓ ਬੇਰੀ ਨੇ ਵੀ ਆਪਣੇ ਵਜੂਦ ਸਦਕਾ ਪੰਜਾਬੀ ਸਭਿਆਚਾਰ ਦੀਆਂ ਤਮਾਮ ਵਣਗੀਆਂ ਵਿਚ ਨਿੱਗਰ ਹਾਜ਼ਰੀ ਦਰਜ ਕਰਾਈ ਹੈ। ਰੁੱਖ ਬੇਸ਼ਕ ਕੰਡਿਆਲਾ ਏ ਪਰ ਇਸ ਦਾ ਫਲ ਮਿੱਠਾ ਹੋਣ ਕਰਕੇ ਬੇਰੀ ਦੇ ਬੇਰਾਂ ਨੇ ਵੀ ਪੰਜਾਬੀ ਸਭਿਆਚਾਰ ਦੇ ਵਿਚ ਅਨਿੱਖੜਵੀਂ ਥਾਂ ਹਾਸਲ ਕੀਤੀ ਹੈ। ਬੇਰੀ ਨੂੰ ਆਮ ਲੋਕਾਂ ਦਾ ਚੰਦਨ ਵੀ ਕਿਹਾ ਜਾਂਦਾ ਏ। ਇਸ ਦੀ ਲੱਕੜ ਦੀ ਮਜ਼ਬੂਤੀ ਤੇ ਲਮੇਰੀ ਉਮਰ ਕਰਕੇ ਇਸ ਨੂੰ ਫਰਨੀਚਰ ਬਣਾਉਣ ਚ ਵੀ ਵਰਤਿਆ ਜਾਂਦਾ ਏ। ਆਪਣੇ ਜੀਵਨ ਵਿਚ ਲੋਕ ਸੇਵਾ ਕਰਨ ਤੋਂ ਬਾਅਦ ਆਪਣੇ ਅੰਤ ਤੋਂ ਬਾਅਦ ਵੀ ਇਹ ਰੁੱਖ ਆਪਣੀ ਸੇਵਾ ਭਾਵਨਾ ਨਹੀਂ ਛੱਡਦੇ। ਸ਼ਾਇਦ ਇਸੇ ਕਰਕੇ ਕੱਟੀ ਹੋਈ ਬੇਰੀ ਦੇ ਟਾਹਣ ਖੇਤਾਂ ਦੀ ਵਾੜ ਦਾ ਕੰਮ ਵੀ ਕਰਦੇ ਨੇ।

ਰੂੜਾ ਇਹ ਸ਼ਬਦ ਸ਼ਾਇਦ ਅੱਜ ਦੀ ਪੀੜ੍ਹੀ ਨੇ ਘੱਟ ਹੀ ਸੁਣਿਆ ਹੋਵੇ। ਪੰਜਾਬੀ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਏ, ਮੇਰਾ ਵੀ ਦਿਲ ਕਰਦਾ ਏ ਮੈਂ ਰੁੱਖ ਦੀ ਜੂਨੇ ਆਵਾਂ, ਮੇਰਾ ਵੀ ਦਿਲ ਕਰਦਾ ਏ ਮੈਂ ਰੁੱਖ ਦੀ ਜੂਨੇ ਆਵਾਂ, ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ। ਰੂੜੇ ਦੇ ਰੁੱਖ ਦਾ ਵੀ ਪੰਜਾਬੀ ਸਭਿਆਚਾਰ ਦੇ ਵਿਚ ਅਹਿਮ ਸਥਾਨ ਹੈ। ਲਮੇਰੀ ਉਮਰ ਤੇ ਮਜ਼ਬੂਤ ਜੁੱਸੇ ਦਾ ਹੋਣ ਕਰਕੇ ਪਹਿਲੇ ਸਮਿਆਂ ਦੇ ਵਿਚ ਬਜ਼ੁਰਗ ਆਪਣੇ ਪੁੱਤਰ ਦਾ ਨਾਮ ਵੀ ਇਸੇ ਰੁੱਖ ਤੋਂ ਰੱਖਦੇ ਸਨ, ਯਾਨੀ ਕਿ ਰੂੜਾ ਸਿੰਘ ਰੱਖਦੇ ਸਨ। ਰੂੜੇ ਦੀ ਲੱਕੜ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਫਿਰਦੀ ਨਹੀਂ, ਭਾਵ ਵਿੰਗੀ ਟੇਢੀ ਨਹੀਂ ਹੁੰਦੀ। ਰੂੜੇ ਦੀ ਲੱਕੜ ਪੇਟੀਆਂ, ਸੰਦੂਕ ਤੇ ਖਾਸ ਕਰਕੇ ਚਰਖੇ ਬਣਾਉਣ ਦੇ ਲਈ ਉੱਤਮ ਸਮਝੀ ਜਾਂਦੀ ਹੈ। ਚਰਖਾ ਰੂੜੇ ਦਾ ਨਾਲ ਚਾਹ ਦੇ ਪੂਣੀਆਂ ਕੱਤਦੀ।

ਜੀ ਸਰੋਤਿਓ, ਹੁਣ ਗੱਲ ਕਰੀਏ ਬੋਹੜ ਦੀ। ਤਾਂ ਇੱਕ ਮਾਂ ਬੋਹੜ ਦੀ ਛਾਂ, ਰੱਬ ਦਾ ਨਾਂ, ਤਿੰਨੇ ਇੱਕੋ ਜਿਹੇ। ਬੋਹੜ ਸਾਡੀ ਵਿਰਾਸਤ ਨਾਲ ਇੰਨੀ ਗੂੜੀ ਸਾਂਝ ਰੱਖਦਾ ਹੈ ਕਿ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ, ਬਲਕਿ ਸਾਡੀ ਬੋਲੀ ਵਿੱਚ ਬੋਹੜ ਵਿਸ਼ਾਲਤਾ ਦਾ ਪ੍ਰਤੀਕ ਹੈ। ਜਦੋਂ ਬੋਹੜ ਦਾ ਜ਼ਿਕਰ ਆਉਂਦਾ ਹੈ ਤਾਂ ਵੱਡੇ ਗੂੜੇ ਹਰੇ ਚਮਕੀਲੇ ਪੱਤਿਆਂ ਵਾਲਾ, ਵਿਸ਼ਾਲ ਤਣਿਆਂ ਤੋਂ ਫੈਲੀਆਂ ਦਾੜੀ ਰੂਪੀ ਜੜਾਂ ਵਾਲਾ, ਵੱਡੇ ਦਾਇਰੇ ਵਿੱਚ ਫੈਲਿਆ ਹੋਇਆ ਠੰਡੀਆਂ ਛਾਵਾਂ ਦੇਣ ਵਾਲਾ ਰੁੱਖ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਮਾਲਵੇ ਦੇ ਅਨੇਕਾਂ ਪਿੰਡਾਂ ਵਿੱਚ ਪੁਰਾਣੇ ਖੂਹਾਂ ਛੱਪੜਾਂ ਦੇ ਕਿਨਾਰੇ ਖੜੇ ਇਨ੍ਹਾਂ ਬੋਹੜਾਂ ਹੇਠ ਸੱਥਾਂ ਜੁੜਦੀਆਂ ਸਨ। ਇਸ ਦਾ ਤਣਾ ਬਹੁਤ ਮੋਟਾ, ਡਾਹਣੇ ਮੋਟੇ ਤੇ ਵੱਡੇ ਹੁੰਦੇ ਨੇ, ਪਰ ਇਸ ਦੀ ਲੱਕੜ ਪੋਲੀ ਤੇ ਥੋਥੀ ਹੁੰਦੀ ਹੈ।

ਕਿਤੇ ਵਿਰਲਾ ਵਿਰਲਾ ਹੀ ਦਿਖਾਈ ਦਿੰਦਾ ਏ। ਇਸ ਦੇ ਪੱਤੇ ਆਮ ਦਰਖਤਾਂ ਵਾਂਗ ਨਹੀਂ ਸਨ ਹੁੰਦੇ, ਸਗੋਂ ਝਾੜ ਵਾਂਗ ਲੰਮੇ ਡੱਕਿਆਂ ਵਾਲੇ ਹੁੰਦੇ ਨੇ। ਤੇਜ਼ ਹਵਾਵਾਂ ਚੱਲਣ ਤੇ ਇਸ ਦੇ ਪੱਤੇ ਸ਼ੂਕਦੇ ਨਹੀਂ ਤੇ ਹਨੇਰੀਆਂ ਰਾਤਾਂ ਵਿਚ ਇਸ ਦੇ ਪੱਤਿਆਂ ਦੇ ਸ਼ੂਕਣ ਦੀ ਆਵਾਜ਼ ਬਹੁਤ ਤਿੱਖੀ ਤੇ ਡਰਾਉਣੀ ਹੁੰਦੀ ਏ। ਫਰਮਾਂ ਦੇ ਪੱਤੇ ਸੁਕਾ ਕੇ ਤੰਦੂਰ ਬਣਾਉਣ ਦੇ ਵੀ ਕੰਮ ਆਉਂਦੇ ਨੇ। ਫਰਮਾਂ ਦਾ ਸੱਕ ਪੀਸ ਕੇ ਲਾਉਣ ਦੇ ਨਾਲ ਸੜੀ ਹੋਈ ਚਮੜੀ ਜਲਦੀ ਠੀਕ ਹੋ ਜਾਂਦੀ ਏ। ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਖੂਬ ਕਿਹਾ ਏ, ਮੈਂ ਸੌ ਸੌ ਰੁੱਖ ਪਈ ਲਾਵਾਂ, ਰੁੱਖ ਤਾਂ ਹਰੇ ਭਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦਾ, ਤੇ ਗੱਲ ਚੱਲ ਰਹੀ ਹੈ ਅੱਜ ਮਾਲਵੇ ਦੇ ਦੇਸੀ ਰੁੱਖਾਂ ਦੀ, ਤੇ ਇਸੇ ਤਰ੍ਹਾਂ ਹੀ ਇੱਕ ਰੁੱਖ ਫਰਮਾ ਵੀ ਮਾਲਵੇ ਦਾ ਰੁੱਖ ਹੈ ਜੋ ਹੁਣ

ਸਰੋਤਿਓ, ਲਮੇਰੀ ਉਮਰ ਵਾਲੇ ਰੁੱਖ ਰੇਰੂ ਦੀ ਗੱਲ ਕਰੀਏ ਤਾਂ ਇਹ ਰੁੱਖ ਵੀ ਮਾਰੂਥਲੀ ਤੇ ਖੁਸ਼ਕ ਮੌਸਮ ਵਿੱਚ ਹਰਿਆ ਭਰਿਆ ਰਹਿੰਦਾ ਏ। ਸੈਂਕੜੇ ਸਾਲ ਪੁਰਾਣਾ ਰੁੱਖ ਰੇਰੂ ਹੁਣ ਕਿਤੇ ਵਿਰਲਾ ਹੀ ਦਿਖਾਈ ਦਿੰਦਾ ਏ। ਰੇਰੂ ਦੀ ਲੱਕੜ ਬਹੁਤ ਸਖਤ ਲੋਹੇ ਵਰਗੀ ਹੁੰਦੀ ਹੈ ਜੋ ਪਾਣੀ ਵਿੱਚ ਵੀ ਨਹੀਂ ਗਲਦੀ। ਇਸੇ ਲਈ ਤਾਂ ਖੂਹ ਲਾਉਣ ਵੇਲੇ ਖੂਹ ਦੇ ਥੱਲੇ ਪਾਉਣ ਵਾਲਾ ਚੱਕ ਰੇਰੂ ਦੀ ਲੱਕੜ ਦਾ ਹੀ ਪਾਉਂਦੇ ਸਨ ਤੇ ਦੰਦਾਂ ਦੀ ਮਜ਼ਬੂਤੀ ਲਈ ਵੀ ਰੇਰੂ ਦੀ ਦਾਤਣ ਬਹੁਤ ਮਸ਼ਹੂਰ ਹੁੰਦੀ ਹੈ। ਰੇਰੂ ਦੀ ਲੱਕੜ ਤੋਂ ਉਖਲੀ ਵਿੱਚ ਬੱਕਲੀਆਂ ਕੁੱਟਣ ਵਾਲੀ ਮੂਲੀ, ਸੁਹਾਗਾ ਤੇ ਬੌਰੀਏ ਮੁੰਜ ਕੁੱਟਣ ਵਾਲੀ ਮੂੰਗਲੀ ਵੀ ਰੇਰੂ ਦੀ ਹੀ ਬਣਾਉਂਦੇ ਸਨ। ਹਰ ਰੁੱਤ ਵਿੱਚ ਹਰੇ ਭਰੇ ਰਹਿੰਦੇ ਰੇਰੂ ਦੀ ਗੋਲ ਛਤਰੀ ਦੀ ਠੰਡੀ ਗੂੜੀ ਛਾਂ ਅੱਜ ਦੇ ਨਵੇਂ ਰੁੱਖਾਂ ਨੂੰ ਮਾਤ ਪਾਉਂਦੀ ਹੈ। ਸਤਿੰਦਰ ਸਰਤਾਜ ਦਾ ਇੱਕ ਗੀਤ ਹੈ, ਮੋਤੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੇਰਾ ਸਰੋਂ ਤੇ ਫਲਾਈ ਦੇ। ਹੁਣ ਇਹ ਫਲਾਈ ਕੀ ਹੈ? ਸਰੋਤੇ, ਫਲਾਈ ਦਾ ਮਲਵਈ ਸੱਭਿਆਚਾਰ ਨਾਲ ਬਹੁਤ ਗੂੜਾ ਰਿਸ਼ਤਾ ਹੈ। ਫਲਾਈ ਮਾਲਵੇ ਦੇ ਜੰਗਲਾਂ ਦਾ ਮਜ਼ਬੂਤ ਤੇ ਮੋਟੇ ਪੋਰੇ ਵਾਲਾ ਰੁੱਖ ਹੈ। ਇਸ ਦੀ ਲੱਕੜ ਦੀ ਮਜ਼ਬੂਤੀ ਕਰਕੇ ਹੀ ਇਸ ਦੀਆਂ ਲਟੈਣਾ ਚੁਗਾਠਾਂ ਤੇ ਦਰਵਾਜ਼ਿਆਂ ਤੇ ਫੱਟ ਬਣਦੇ ਸਨ। ਫਲਾਈ ਦੀ ਲੱਕੜ ਮਜ਼ਬੂਤ ਤੇ ਭਾਰੀ ਹੋਣ ਕਰਕੇ ਤੁਰ, ਪੰਖ, ਹੱਥਾ ਇਹ ਸਭ ਫਲਾਈ ਤੋਂ ਹੀ ਬਣਦੇ ਨੇ। ਫਲਾਈ ਦੀ ਲੱਕੜ ਇੰਨੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਕਿ ਜੋੜੇ ਕੁੱਟਣ ਵਾਲਾ ਮੋਗਰਾ ਵੀ ਫਲਾਈ ਤੋਂ ਹੀ ਬਣਦਾ ਹੈ। ਪਹਿਲਾਂ ਵਾਲੇ ਸਮਿਆਂ ਵਿੱਚ ਫਲਾਈਆਂ ਦੇ ਰੁੱਖਾਂ ਦੇ ਝੁੰਡ ਦੇਖਣ ਨੂੰ ਮਿਲਦੇ ਸਨ ਜਿਨ੍ਹਾਂ ਦੇ ਥੱਲੇ ਠੰਡੀ ਹਵਾ ਦਾ ਆਨੰਦ ਆਉਂਦਾ ਸੀ। ਫਲਾਈ ਮਾਲਵੇ ਲਈ ਇੱਕ ਵਰਦਾਨ ਹੈ, ਪਰ ਹੁਣ ਇਹ ਦੇਖਣ 'ਚ ਸਾਨੂੰ ਨਹੀਂ ਮਿਲਦੇ। ਅਜਿਹੇ ਰੁੱਖਾਂ ਦਾ ਖਾਤਮਾ ਹੋ ਜਾਣਾ ਆਪਣੇ ਆਪ 'ਚ ਹੀ ਇੱਕ ਬਹੁਤ ਵੱਡੀ ਅਥਕਥਨੀ ਹੈ।

ਜਿਸ ਰੋਤੇ ਸਾਡਾ ਅੱਜ ਦਾ ਇਹ ਵਿਸ਼ਾ ਆਪਣੇ ਆਖਰੀ ਪੜਾਅ ਵੱਲ ਪਹੁੰਚ ਗਿਆ ਹੈ ਤੇ ਅੱਜ ਅਸੀਂ ਮਾਲਵੇ ਦੇ ਉਹਨਾਂ ਰੁੱਖਾਂ ਨੂੰ ਯਾਦ ਕੀਤਾ ਜਿਹੜੇ ਸਿਰਫ ਧਰਤੀ ਉੱਤੇ ਖੜੇ ਰੁੱਖ ਨਹੀਂ ਸਗੋਂ ਸਾਡੇ ਵਿਰਸੇ ਸੱਭਿਆਚਾਰ ਤੇ ਸਾਡੀਆਂ ਯਾਦਾਂ ਦੇ ਗਵਾਹ ਨੇ। ਬੋੜ ਦੀ ਛਾਂ ਹੋਵੇ, ਪਿੱਪਲ ਦੀ ਠੰਡੀ ਹਵਾ, ਨਿੰਮ ਦੀ ਮਹਿਕ ਜਾਂ ਖੇਤਾਂ ਦੀਆਂ ਵੱਟਾਂ ਤੇ ਖੜੀ ਕਿੱਕਰ, ਇਨ੍ਹਾਂ ਰੁੱਖਾਂ ਨੇ ਸਾਡੇ ਪੁਰਖਿਆਂ ਤੋਂ ਲੈ ਕੇ ਅੱਜ ਤੱਕ ਕਿੰਨੀਆਂ ਹੀ ਪੀੜ੍ਹੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਸਰੋਤੇ, ਇੱਕ ਛੋਟੀ ਜਿਹੀ ਗੱਲ ਯਾਦ ਰੱਖਿਓ ਕਿ ਰੁੱਖ ਸਿਰਫ ਧਰਤੀ ਨੂੰ ਛਾਂ ਨਹੀਂ ਦਿੰਦੇ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਵੀ ਦਿੰਦੇ ਨੇ। ਸੋ ਆਓ ਆਪਣੇ ਵਿਰਸੇ ਨੂੰ ਸਿਰਫ ਯਾਦਾਂ ਵਿੱਚ ਯਾਦ ਨਾ ਰੱਖੀਏ, ਸਗੋਂ ਉਸ ਨੂੰ ਸੰਭਾਲੀਏ ਵੀ। ਆਪਣੇ ਆਲੇ ਦੁਆਲੇ ਇੱਕ ਇੱਕ ਰੁੱਖ ਲਾਈਏ, ਉਸ ਦੀ ਸੰਭਾਲ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਰੁੱਖਾਂ ਨਾਲ ਪਿਆਰ ਕਰਨਾ ਸਿਖਾਈਏ। ਇਸ ਸੁਨੇਹੇ ਦੇ ਨਾਲ ਹੀ ਮੈਂ ਤੁਹਾਡੀ ਆਪਣੀ ਰੇਡੀਓ ਦੋਸਤ ਪ੍ਰੋਗਰਾਮ ਦੀ ਹੋਸਟ ਸੁਖਜੀਤ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਤੁਹਾਡੇ ਤੋਂ ਲੈਣੀ ਆ ਆਗਿਆ। ਉਮੀਦ ਕਰਦੀ ਹਾਂ ਕਿ ਅੱਜ ਦਾ ਇਹ ਸਫ਼ਰ ਤੁਹਾਨੂੰ ਵੀ ਮਾਲਵੇ ਦੇ ਕਿਸੇ ਪੁਰਾਣੇ ਰੁੱਖ ਦੀ ਛਾਂ ਹੇਠ ਲੈ ਗਿਆ ਹੋਏਗਾ, ਜਿੱਥੇ ਸ਼ਾਇਦ ਤੁਹਾਡੀ ਕੋਈ ਪੁਰਾਣੀ ਯਾਦ ਅਜੇ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਹੋਏਗੀ। ਫਿਰ ਮਿਲਾਂਗੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਲਈ ਆਪਣੇ ਵਿਰਸੇ ਨਾਲ ਜੁੜੇ ਰਹੋ, ਆਪਣੀ ਮਿੱਟੀ ਨੂੰ ਪਿਆਰ ਕਰਦੇ ਰਹੋ ਤੇ ਰੁੱਖਾਂ ਦੀ ਛਾਂ ਨੂੰ ਸੰਭਾਲਦੇ ਰਹੋ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅਤੇ ਹੁਣੇ ਤੁਸੀਂ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਸੁਣਿਆ। ਵਿਸ਼ਾ ਸੀ ਮਾਲਵੇ ਦੇ ਦੇਸੀ ਰੁੱਖ, ਵਾਚਕ ਅਤੇ ਸੰਪਾਦਨ ਸੀ ਸੁਖਜੀਤ ਕੌਰ ਦਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 6:06।
1: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਜੀ ਸਰੋਤਿਓ, ਹੁਣ ਤੁਹਾਨੂੰ ਸ਼ਾਮ ਦੇ ਸੰਗੀਤ ਵਿੱਚ ਸਜਿਆ ਹੋਇਆ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਰਹੇ ਹਾਂ। ਬੋਲ ਗੁਰਦਾਸ ਮਾਨ ਦੇ।

0: तेरा।
1: जी श्रोतियों, तुसीं सुन रहे हो आकाशवाणी एफ एम बठिंडा, एफ एम बैंड 101.1 मेगाहर्ट्ज़ अते प्रसार भारती दी मोबाइल फोन ऐप न्यूज़ ऑन AIR ते। प्रोग्राम चल रहा जी साडे पिंड साडे खेत, ते हुण प्रोग्राम साडे पिंड साडे खेत दे विच इक तुहानू दफ्तर जिला लोक संपर्क अफसर बठिंडा वल्लों जिहड़ी इक जानकारी सांझी कीती गई है कि मुख खेतीबाड़ी अफसर अते जिला ट्रेनिंग अफसर वल्लों खेतीबाड़ी विभाग दी टीम समेत ब्लाक संगत दे ਵੱਖ ਵੱਖ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਖੇਤਾਂ ਦਾ ਜਿਹੜਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਮੰਤਵ ਫਸਲ ਦੀ ਮੌਜੂਦਾ ਸਥਿਤੀ ਦਾ ਨਿਰੀਖਣ ਕਰਨਾ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ, ਚਿੱਟੀ ਮੱਖੀ ਅਤੇ ਹੋਰ ਬਿਮਾਰੀਆਂ ਕੀੜਿਆਂ ਦੇ ਹਮਲੇ ਤੋਂ ਬਚਾਅ ਲਈ ਤਕਨੀਕੀ ਜਾਣਕਾਰੀ ਦੇਣਾ ਸੀ। ਨਿਰੀਖਣ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਫਸਲ ਉੱਤੇ ਲਗਾਤਾਰ ਨਿਗਰਾਨੀ ਜਿਹੜੀ ਉਹ ਰੱਖੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਲਗਾਤਾਰ ਸਰਵੇਖਣ ਕਰਨ ਅਤੇ ਕਿਸੇ ਵੀ ਕੀੜੇ ਜਾਂ ਬਿਮਾਰੀ ਦੇ ਲੱਛਣ ਦਿਸਣ ਤੇ ਘਬਰਾਉਣ ਦੀ ਬਜਾਏ ਖੇਤੀਬਾੜੀ ਮਾਹਰਾਂ ਦੀ ਜਿਹੜੀ ਉਹ ਸਲਾਹ ਲੈਣ। ਇਸ ਮੌਕੇ ਪਿੰਡ ਦੇ ਜਿਹੜੇ ਕਿਸਾਨ, ਪਿੰਡ ਗੈਰੀ ਬੁੱਟਰ ਦੇ ਖੇਤਾਂ ਦਾ ਜਿਹੜਾ ਉਹ ਦੌਰਾ ਕੀਤਾ ਗਿਆ ਅਤੇ ਕਿਸਾਨ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਰਮੇ ਦੀ ਪਹਿਲੀ ਚੁਗਾਈ ਹੈ ਜਿਹੜੀ ਉਹ ਕੀਤੀ ਜਾ ਚੁੱਕੀ ਹੈ, ਜਿਸ ਦਾ ਔਸਤਨ ਝਾੜ 6-7 ਮਣ ਪ੍ਰਤੀ ਏਕੜ ਜਿਹੜਾ ਉਹ ਨਿਕਲਿਆ ਅਤੇ ਗੈਰੀ ਬੁੱਟਰ ਦੇ ਕਿਸਾਨਾਂ ਨੇ ਦੱਸਿਆ ਕਿ ਦੇਸੀ ਕਪਾਹ ਕਿਸਮ PVD 88 ਦੀ ਬਿਜਾਈ ਕੀਤੀ ਗਈ ਸੀ, ਜਿਸ ਦੀ ਪਹਿਲੀ ਚੁਗਾਈ ਦਾ ਝਾੜ ਬਹੁਤ ਹੀ ਚੰਗਾ ਰਿਹਾ ਹੈ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਿਹੜੀ ਲਗਾਤਾਰ ਨਿਗਰਾਨੀ ਕਰਦਿਆਂ ਉਹ ਰੋਜ਼ਾਨਾ ਸਵੇਰੇ ਜਾਂ ਸ਼ਾਮ ਵੇਲੇ ਆਪਣੇ ਰਮੇ ਦੇ ਖੇਤਾਂ ਦਾ ਜਾਇਜ਼ਾ ਜਿਹੜਾ ਉਹ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਕੀੜਿਆਂ ਦੀ ਰੋਕਥਾਮ ਲਈ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਅਤੇ ਸਿਫਾਰਸ਼ ਕੀਤੀਆਂ ਜਿਹੜੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ, ਇਸ ਤੋਂ ਇਲਾਵਾ ਲੋੜ ਤੋਂ ਜਾਂ ਅਣਅਧਿਕਾਰਤ ਦਵਾਈਆਂ ਦਾ ਮਿਸ਼ਨ ਜਿਹੜਾ ਛਿੜਕਣ ਤੋਂ ਗੁਰੇਜ਼ ਕਰਨ ਤਾਂ ਜੋ ਫਸਲ ਨੂੰ ਜਿਹੜਾ ਨੁਕਸਾਨ ਨਾ ਪਹੁੰਚੇ। ਮੁੱਖ ਖੇਤੀਬਾੜੀ ਅਫਸਰ ਨੇ ਵਿਸ਼ਵਾਸ ਦਵਾਇਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਫੀਲਡ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਅਤੇ ਕਿਸਾਨਾਂ ਨੂੰ ਹਰ ਸੰਭਵ ਤਕਨੀਕੀ ਸਹਾਇਤਾ ਅਤੇ ਮਾਰਗਦਰਸ਼ਨ ਮੁਹੱਈਆ ਕਰਵਾ ਰਹੀਆਂ ਨੇ ਤਾਂ ਜੋ ਨਰਮੇ ਦੀ ਫਸਲ ਦਾ ਜਿਹੜਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਖੇਤੀ ਮਾਹਰਾਂ ਨਾਲ ਰਾਬਤਾ ਕਰਨ ਤੋਂ ਇਲਾਵਾ ਤੁਰੰਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਹਲਕਾ ਖੇਤੀਬਾੜੀ ਵਿਕਾਸ ਅਫਸਰ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਦੌਰਾਨ ਬਲਾਕ ਸੰਗਤ ਦੇ ਖੇਤੀਬਾੜੀ ਅਫਸਰ ਤੇ ਉਹਨਾਂ ਦੀ ਟੀਮ ਵੀ ਹਾਜ਼ਰ ਸੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 6:15। ਹੁਣ ਗੀਤ ਤੁਹਾਨੂੰ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਸੁਣਾ ਰਹੇ ਹਾਂ, ਬੋਲ ਹਾਕਮ ਸੂਫੀ ਦੇ, ਸੰਗੀਤ ਅਤੁਲ ਸ਼ਰਮਾ ਦਾ ਏ।

ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਆਪਣੇ ਰੇਡੀਓ ਦੋਸਤ ਜਿਤਾਰ ਨੂੰ ਦਿਓ ਆਗਿਆ। ਨਮਸਕਾਰ।

ਸਰੋਤਿਆਂ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੁੜਿਤ ਘੜੀ ਦੇ ਸਮੇਂ 6:19 ਤੇ 50 ਸਕਿੰਟ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਅੱਗੇ ਸਪਲਾਈ ਕਰ ਰਹੇ ਸਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਛਾਣ ਅਤੇ ਨਜਾਇਜ਼ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਵਿਆਪਕ ਨੈਟਵਰਕ ਦੇ ਖਾਤਮੇ ਲਈ ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ। ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਬਈ ਦੇ ਸਾਲਾਨਾ ਨਿਵੇਸ਼ਕ ਸੰਮੇਲਨ AIM 2026 ਵਿਖੇ UAE ਅੰਤਰਰਾਸ਼ਟਰੀ ਨਿਵੇਸ਼ ਕੌਂਸਲ ਦੇ ਸਕੱਤਰ ਜਨਰਲ HE ਅਬਦੁੱਲਾ ਅਹਿਮਦ ਅਲ ਸਵੈਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਰਕਾਰੀ, ਨੀਮ ਸਰਕਾਰੀ ਅਤੇ ਨਿੱਜੀ ਭਾਈਵਾਲੀ ਰਾਹੀਂ ਮੁੱਖ ਖੇਤਰਾਂ ਵਿਚ UAE ਪੂੰਜੀ ਨੂੰ ਪੰਜਾਬ ਵਿਚ ਲਿਆਉਣ ਦੇ ਮੌਕਿਆਂ ਤੇ ਚਰਚਾ ਕੀਤੀ ਗਈ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਿਹਾ ਵਾਧਾ ਸੂਬੇ ਦੇ ਇਲਾਜ ਢਾਂਚੇ ਪ੍ਰਤੀ ਲੋਕਾਂ ਦੇ ਵਧਦੇ ਭਰੋਸੇ ਦਾ ਮਜ਼ਬੂਤ ਸੰਕੇਤ ਏ। ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਹੋਣ ਵਾਲੇ ਪੀੜਤਾਂ ਦੀ ਗਿਣਤੀ ਸਾਲ 2024 ਵਿਚ 9,577 ਸੀ, ਜੋ ਸਾਲ 2025 ਵਿਚ ਵੱਧ ਕੇ 25,290 ਹੋ ਗਈ, ਜੋ 164% ਤੋਂ ਵੱਧ ਦੇ ਵਾਧੇ ਨੂੰ ਦਰਸਾਉਂਦਾ ਹੈ। ਇਹ ਰੁਝਾਨ ਸਾਲ 2026 ਵਿਚ ਵੀ ਜਾਰੀ ਰਿਹਾ ਅਤੇ ਇਸ ਸਾਲ ਜੁਲਾਈ ਮਹੀਨੇ ਤੱਕ 14,000 ਤੋਂ ਵੱਧ ਨਸ਼ਾ ਪੀੜਤ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਹੋ ਚੁੱਕੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਪੰਜਾਬ ਦੇ ਸਦੀਆਂ ਤੋਂ ਚੱਲੇ ਆ ਰਹੇ ਖੇਡ ਵਿਰਸੇ ਦੀ ਸ਼ਾਨ ਬਹਾਲ ਕੀਤੀ ਜਾ ਸਕੇ। ਸਪੀਕਰ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਪੰਜਾਬ ਦੇ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣਗੇ, ਜਿਸ ਨਾਲ ਉਨ੍ਹਾਂ ਦੀ ਖੇਡਾਂ ਵਿਚ ਹਿੱਸੇਦਾਰੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚੋਂ ਲੁਕੇ ਹੋਏ ਖੇਡ ਹੁਨਰ ਦੀ ਪਛਾਣ ਕਰਨ, ਉਭਾਰਨ ਅਤੇ ਨਿਰਪੱਖ ਨਿਖਾਰਨ ਲਈ ਇਕ ਬਿਹਤਰੀਨ ਮੰਚ ਵਜੋਂ ਕੰਮ ਕਰਦਾ ਹੈ, ਜਿਸ ਨਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਚ ਅੱਗੇ ਵਧਣ ਅਤੇ ਉੱਤਮਤਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ। ਜਲੰਧਰ ਦੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਦਿਵਿਆ ਪੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਾਲੀ ਸਾਲ 2026-27 ਦੀ ਸਾਲਾਨਾ ਕਰਜ਼ਾ ਯੋਜਨਾ ਦੀ 30 ਜੂਨ 2026 ਨੂੰ ਖਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚਿਆਂ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹੇ ਵਿਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਮੀਟਿੰਗ ਦੇ ਕਨਵੀਨਰ MS ਮੋਤੀ, ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ ਜਲੰਧਰ ਨੇ ਕਮੇਟੀ ਅੱਗੇ ਪੇਸ਼ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਲਈ ਵੱਧ ਤੋਂ ਵੱਧ ਕਰਜ਼ਾ ਦੇਣ ਲਈ ਵੀ ਹਿਦਾਇਤ ਕੀਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਸਰਕਾਰੀ ਸਕੀਮਾਂ ਸਬੰਧੀ ਅਤੇ ਸਵੈ ਸਹਾਇਤਾ ਸਮੂਹਾਂ ਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ CD ਰੇਸ਼ੋ ਵਿਚ ਸੁਧਾਰ ਲਿਆਉਣ ਤੇ ਵੀ ਜ਼ੋਰ ਦਿੱਤਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਮਿਸ਼ਨ ਕਲੀਨ ਪਟਿਆਲਾ ਤਹਿਤ ਨਾਭਾ ਰੋਡ ਵਿਖੇ ਸਫਾਈ ਮੁਹਿੰਮ ਚਲਾਈ। ਇਹ ਮੁਹਿੰਮ ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਅੰਤਰਰਾਸ਼ਟਰੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਸੀ। ਇਸ ਸਫਾਈ ਮੁਹਿੰਮ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਰੀਨਾ ਗੁਪਤਾ ਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ। ਭਾਰਤ ਦੀ ਸ਼ੀਤਲ ਦੇਵੀ ਨੇ ਅੱਜ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਕੇ ਭਾਰਤ ਲਈ ਇਕ ਤਮਗਾ ਪੱਕਾ ਕਰ ਲਿਆ ਹੈ। ਸ਼ੀਤਲ ਨੇ ਸੈਮੀਫਾਈਨਲ ਵਿਚ ਹਮਵਤਨ ਸਰਿਤਾ ਨੂੰ 145-143 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ। ਹੁਣ ਫਾਈਨਲ ਵਿਚ ਸ਼ੀਤਲ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਆਯਜ਼ਾਦਾ ਸੈਦਾ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਕੇਂਦਰ ਦੀ ਮਾਰਚ 2027 ਤੱਕ 300 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਬੁਨਿਆਦੀ ਢਾਂਚੇ ਤੇ ਲੌਜਿਸਟਿਕ ਨੂੰ ਅਪਗ੍ਰੇਡ ਕਰਨ ਦੀ ਯੋਜਨਾ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਡ ਦੇ 11 KV ਦੇ ਓਵਰ ਹੈਡ ਬਿਜਲੀ ਵੰਡ ਨੈਟਵਰਕ ਨੂੰ ਜ਼ਮੀਂਦੋਜ਼ ਕੇਬਲ ਸਿਸਟਮ ਵਿਚ ਬਦਲਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ 15 ਪਿਸਤੌਲਾਂ ਤੇ 5 ਕਿਲੋ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਜ਼ਿੰਦਗੀ ਦੀ ਦੌੜ ਵਿੱਚ ਅਸੀਂ ਅਕਸਰ ਚੀਜ਼ਾਂ ਭੁੱਲ ਜਾਂਦੇ ਹਾਂ। ਬਹੁਤ ਚੰਗਾ ਲੱਗਦਾ ਹੈ ਜਦੋਂ ਤੁਹਾਡਾ ਕੋਈ ਖਿਆਲ ਰੱਖਦਾ ਹੈ, ਜਿਵੇਂ RBI ਖਿਆਲ ਰੱਖਦਾ ਹੈ ਤੁਹਾਡੀ ਅਨਕਲੇਮਡ ਜਮ੍ਹਾਂ ਰਾਸ਼ੀ ਦਾ।
2: ਅਨਕਲੇਮਡ ਡਿਪੋਜ਼ਿਟ ਮਤਲਬ ਉਹ ਬੈਂਕ ਖਾਤੇ ਜਿਨ੍ਹਾਂ ਵਿੱਚ 10 ਸਾਲ ਜਾਂ ਉਸ ਤੋਂ ਵੱਧ ਸਮੇਂ ਲਈ ਕੋਈ ਲੈਣ ਦੇਣ ਨਹੀਂ ਕੀਤਾ ਹੋਵੇ। ਇਹ ਖਾਤੇ RBI ਦੇ DEF ਫੰਡ ਵਿੱਚ ਜਮ੍ਹਾਂ ਹੋ ਜਾਂਦੇ ਹਨ। ਆਪਣੇ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾਓ ਅਤੇ ਆਪਣਾ KYC ਅਪਡੇਟ ਕਰਵਾਓ ਅਤੇ ਆਪਣੇ ਅਨਕਲੇਮਡ ਡਿਪੋਜ਼ਿਟ ਵਾਪਸ ਪ੍ਰਾਪਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਤਰਕ ਰਹੋ।
3: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਦੇ ਸਮਾਂ 6:30 ਤੇ 30 ਸਕਿੰਟ ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ।

ਸਰੋਤਿਓ, ਅੱਜ 7 ਸਤੰਬਰ ਹੈ ਅਤੇ ਅੱਜ ਦਾ ਦਿਨ ਦੁਨੀਆ ਭਰ ਵਿੱਚ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਯਾਨੀ ਕਿ ਸਾਫ਼ ਹਵਾ ਅਤੇ ਨੀਲੇ ਆਸਮਾਨ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਰੋਤਿਓ, ਜ਼ਰਾ ਇੱਕ ਪਲ ਲਈ ਸੋਚੋ, ਸਵੇਰੇ ਸਵੇਰੇ ਜਦੋਂ ਅਸੀਂ ਆਪਣੇ ਘਰਾਂ ਦੀ ਖਿੜਕੀ ਖੋਲ੍ਹਦੇ ਹਾਂ ਅਤੇ ਬਾਹਰ ਸਾਫ਼ ਨੀਲਾ ਆਸਮਾਨ ਦੇਖਦੇ ਹਾਂ, ਠੰਡੀ ਅਤੇ ਤਾਜ਼ੀ ਹਵਾ ਮਹਿਸੂਸ ਕਰਦੇ ਹਾਂ, ਤਾਂ ਮਨ ਆਪਣੇ ਆਪ ਵਿੱਚ ਹੀ ਖੁਸ਼ ਹੋ ਜਾਂਦਾ ਹੈ। ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਹਵਾ ਸਾਡੀ ਜ਼ਿੰਦਗੀ ਲਈ ਕਿੰਨੀ ਜ਼ਰੂਰੀ ਹੈ? ਅਸੀਂ ਖਾਣੇ ਤੋਂ ਬਿਨਾਂ ਕੁਝ ਸਮਾਂ ਰਹਿ ਸਕਦੇ ਹਾਂ, ਅਸੀਂ ਪਾਣੀ ਤੋਂ ਬਿਨਾਂ ਵੀ ਕੁਝ ਸਮਾਂ ਗੁਜ਼ਾਰ ਸਕਦੇ ਹਾਂ, ਪਰ ਹਵਾ ਤੋਂ ਬਿਨਾਂ ਨਹੀਂ। ਸਾਫ਼ ਹਵਾ ਸਾਡੀ ਜ਼ਿੰਦਗੀ, ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਜ਼ਰੂਰੀ ਹਿੱਸਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਹਵਾ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਗੱਡੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ, ਫੈਕਟਰੀਆਂ ਦਾ ਧੂੰਆਂ, ਕੂੜੇ ਨੂੰ ਸਾੜਨਾ ਅਤੇ ਹੋਰ ਕਈ ਤਰ੍ਹਾਂ ਦੇ ਕਾਰਨਾਂ ਕਰਕੇ ਸਾਡੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ। ਇਸ ਦਾ ਅਸਰ ਸਿਰਫ ਸਾਡੇ ਵਾਤਾਵਰਣ ਤੇ ਹੀ ਨਹੀਂ, ਸਗੋਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਤੇ ਪੈਂਦਾ ਹੈ। ਸਰੋਤਿਓ, ਅਕਸਰ ਅਸੀਂ ਸੋਚਦੇ ਹਾਂ ਕਿ ਵਾਤਾਵਰਣ ਨੂੰ ਬਚਾਉਣ ਲਈ ਕੋਈ ਵੱਡਾ ਕੰਮ ਕਰਨਾ ਪਵੇਗਾ, ਪਰ ਅਸਲ ਵਿੱਚ ਛੋਟੀਆਂ ਛੋਟੀਆਂ ਆਦਤਾਂ ਵੀ ਵੱਡਾ ਬਦਲਾਅ ਲਿਆ ਸਕਦੀਆਂ ਹਨ, ਜਿਵੇਂ ਕਿ ਬੇਲੋੜੇ ਵਾਹਨਾਂ ਨੂੰ ਘੱਟ ਵਰਤਣਾ, ਜਿੱਥੇ ਸੰਭਵ ਹੋਵੇ ਉੱਥੇ ਪੈਦਲ ਚੱਲ ਕੇ ਜਾਣਾ, ਰੁੱਖ ਲਗਾਉਣਾ ਅਤੇ ਸਭ ਤੋਂ ਜ਼ਰੂਰੀ ਗੱਲ, ਕੂੜੇ ਨੂੰ ਨਾ ਸਾੜਨਾ। ਰੁੱਖ ਸਾਡੇ ਸੱਚੇ ਦੋਸਤ ਹਨ। ਇਹ ਸਾਨੂੰ ਸਾਫ਼ ਹਵਾ ਦਿੰਦੇ ਹਨ, ਵਾਤਾਵਰਣ ਨੂੰ ਸੁੰਦਰ ਬਣਾਉਂਦੇ ਹਨ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਹਨ। ਇਸ ਲਈ ਜੇਕਰ ਅਸੀਂ ਆਪਣੇ ਆਲੇ ਦੁਆਲੇ ਹਰਿਆਲੀ ਵਧਾਵਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇੱਕ ਸੁੰਦਰ ਅਤੇ ਸਿਹਤਮੰਦ ਵਾਤਾਵਰਣ ਜ਼ਰੂਰ ਮਿਲੇਗਾ। ਅੱਜ ਦੇ ਨੌਜਵਾਨਾਂ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਜੇਕਰ ਅਸੀਂ ਅੱਜ ਤੋਂ ਹੀ ਆਪਣੀਆਂ ਆਦਤਾਂ ਵਿੱਚ ਛੋਟੇ ਛੋਟੇ ਬਦਲਾਅ ਲਿਆ ਕੇ ਕੰਮ ਕਰਾਂਗੇ ਤਾਂ ਕੱਲ੍ਹ ਦਾ ਭਵਿੱਖ ਹੋਰ ਵੀ ਬਿਹਤਰ ਹੋ ਸਕਦਾ ਹੈ। ਯਾਦ ਰੱਖੋ ਸਰੋਤਿਓ, ਧਰਤੀ ਸਿਰਫ ਸਾਡੀ ਨਹੀਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਹੈ। ਸੋ ਆਓ ਅੱਜ ਇਸ ਦਿਨ ਤੇ ਅਸੀਂ ਸਾਰੇ ਇੱਕ ਛੋਟਾ ਜਿਹਾ ਪ੍ਰਣ ਕਰੀਏ ਕਿ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਜ਼ਰੂਰ ਆਪਣਾ ਯੋਗਦਾਨ ਪਾਵਾਂਗੇ। ਅਸੀਂ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਆਦਤਾਂ ਤੋਂ ਦੂਰ ਰਹਾਂਗੇ, ਵੱਧ ਤੋਂ ਵੱਧ ਰੁੱਖ ਲਗਾਵਾਂਗੇ ਅਤੇ ਦੂਜਿਆਂ ਨੂੰ ਵੀ ਸਾਫ਼ ਹਵਾ ਦੀ ਮਹੱਤਤਾ ਬਾਰੇ ਜਾਗਰੂਕ ਕਰਾਂਗੇ। ਕਿਉਂਕਿ ਸਰੋਤਿਓ, ਜਦੋਂ ਹਵਾ ਸਾਫ਼ ਹੋਵੇਗੀ ਤਾਂ ਜ਼ਿੰਦਗੀ ਵੀ ਸਿਹਤਮੰਦ ਹੋਵੇਗੀ, ਅਤੇ ਜਦੋਂ ਆਸਮਾਨ ਨੀਲਾ ਹੋਵੇਗਾ ਤਾਂ ਕੁਦਰਤ ਵੀ ਹੋਰ ਜ਼ਿਆਦਾ ਖੂਬਸੂਰਤ ਲੱਗੇਗੀ। ਇਸ ਦੇ ਨਾਲ ਹੀ ਅੱਜ 7 ਸਤੰਬਰ ਨੂੰ ਦੁਨੀਆ ਭਰ ਵਿੱਚ ਵਰਲਡ ਡਿਊਸ਼ਨ ਅਵੇਅਰਨੈਸ ਡੇ ਯਾਨੀ ਕਿ ਵਿਸ਼ਵ ਡਿਊਸ਼ਨ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮਕਸਦ ਡਿਊਸ਼ਨ ਮਸਕੂਲਰ ਡਿਸਟ੍ਰੋਫੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਇਸ ਨਾਲ ਜੁੜੇ ਹੋਏ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਿਯੋਗ ਦੇਣਾ ਹੈ। ਸਰੋਤਿਓ, ਡਿਊਸ਼ਨ ਮਸਕੂਲਰ ਡਿਸਟ੍ਰੋਫੀ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੀਆਂ ਮਾਸਪੇਸ਼ੀਆਂ ਸਮੇਂ ਦੇ ਨਾਲ ਕਮਜ਼ੋਰ ਹੋ ਜਾਂਦੀਆਂ ਹਨ। ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪ੍ਰਭਾਵਿਤ ਵਿਅਕਤੀ ਨੂੰ ਸਮੇਂ ਸਿਰ ਸਹੀ ਹਦਾਇਤ ਅਤੇ ਸਹਾਇਤਾ ਅਤੇ ਦੇਖਭਾਲ ਮਿਲ ਸਕੇ। ਅਕਸਰ ਜਦੋਂ ਕਿਸੇ ਪਰਿਵਾਰ ਵਿੱਚ ਕੋਈ ਵਿਅਕਤੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਹੈ ਤਾਂ ਸਿਰਫ ਉਹ ਵਿਅਕਤੀ ਨਹੀਂ ਸਗੋਂ ਪੂਰਾ ਪਰਿਵਾਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ। ਅਜਿਹੇ ਸਮੇਂ ਵਿੱਚ ਉਹਨਾਂ ਨੂੰ ਹਮਦਰਦੀ ਦੇ ਨਾਲ ਨਾਲ ਸਹਿਯੋਗ ਅਤੇ ਹੌਸਲੇ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਦਿਨ ਦਾ ਸੰਦੇਸ਼ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਕਿਸੇ ਵੀ ਬਿਮਾਰੀ ਦੇ ਨਾਲ ਜੂਝ ਰਹੇ ਵਿਅਕਤੀ ਨੂੰ ਵੀ ਇਕੱਲਾ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ। ਇੱਕ ਛੋਟਾ ਜਿਹਾ ਹੌਸਲਾ, ਪਿਆਰ ਭਰੇ ਸ਼ਬਦ ਅਤੇ ਸਹਿਯੋਗ ਵੀ ਕਿਸੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੇ ਹਨ। ਸਰੋਤਿਓ, ਜਾਗਰੂਕਤਾ ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਕੋਲ ਸਹੀ ਜਾਣਕਾਰੀ ਹੁੰਦੀ ਹੈ ਤਾਂ ਅਸੀਂ ਗਲਤ ਫਹਿਮੀਆਂ ਤੋਂ ਬਚ ਸਕਦੇ ਹਾਂ ਅਤੇ ਲੋੜ ਪੈਣ

ਤੇ ਸਹੀ ਮਦਦ ਤੱਕ ਪਹੁੰਚ ਸਕਦੇ ਹਾਂ। ਇਸ ਲਈ ਸਾਨੂੰ ਅਜਿਹੇ ਜਾਗਰੂਕਤਾ ਦਿਵਸਾਂ ਦੇ ਸੰਦੇਸ਼ ਨੂੰ ਸਮਝਣਾ ਅਤੇ ਅੱਗੇ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਅੱਜ ਦੇ ਦਿਨ ਆਓ ਇੱਕ ਸੰਦੇਸ਼ ਦੇਈਏ, ਹਰ ਵਿਅਕਤੀ ਦਾ ਸਤਿਕਾਰ, ਪਿਆਰ ਅਤੇ ਸਹਿਯੋਗ ਉਹਨਾਂ ਨੂੰ ਦੇਈਏ, ਕਿਉਂਕਿ ਹਰ ਵਿਅਕਤੀ ਨੂੰ ਇਸ ਚੀਜ਼ ਜ਼ਰੂਰਤ ਹੈ ਤੇ ਉਹ ਇਸ ਦੇ ਹੱਕਦਾਰ ਵੀ ਹਨ। ਸਾਨੂੰ ਇੱਕ ਅਜਿਹਾ ਸਮਾਜ ਬਣਾਉਣਾ ਚਾਹੀਦਾ ਹੈ ਜਿੱਥੇ ਮੁਸ਼ਕਿਲ ਨਾਲ ਜੂਝ ਰਹੇ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮਝਿਆ ਜਾਵੇ ਅਤੇ ਉਹਨਾਂ ਦਾ ਸਾਥ ਦਿੱਤਾ ਜਾਵੇ। ਇਸੇ ਸੰਦੇਸ਼ ਨਾਲ ਸਰੋਤਿਓ, ਆਓ ਜਾਗਰੂਕ ਬਣੀਏ, ਦੂਜਿਆਂ ਨੂੰ ਜਾਗਰੂਕ ਕਰੀਏ ਅਤੇ ਇੱਕ ਦੂਜੇ ਦਾ ਸਹਾਰਾ ਬਣੀਏ। 7 ਸਤੰਬਰ ਬ੍ਰਾਜ਼ੀਲ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ। ਹਰ ਸਾਲ 7 ਸਤੰਬਰ ਨੂੰ ਬ੍ਰਾਜ਼ੀਲ ਆਪਣਾ ਇੰਡੀਪੈਂਡੈਂਸ ਡੇ ਮਨਾਉਂਦਾ ਹੈ। ਬ੍ਰਾਜ਼ੀਲ ਕਦੇ ਪੁਰਤਗਾਲ ਦੇ ਅਧੀਨ ਸੀ। ਕਈ ਸਾਲਾਂ ਤੱਕ ਬ੍ਰਾਜ਼ੀਲ

0: ਬ੍ਰਾਜ਼ੀਲ ਆਪਣਾ ਇੰਡੀਪੈਂਡੈਂਸ ਡੇ ਮਨਾਉਂਦਾ ਹੈ। ਬ੍ਰਾਜ਼ੀਲ ਕਦੇ ਪੁਰਤਗਾਲ ਦੇ ਅਧੀਨ ਸੀ। ਕਈ ਸਾਲਾਂ ਤੱਕ ਬ੍ਰਾਜ਼ੀਲ ਤੇ ਪੁਰਤਗਾਲ ਦਾ ਰਾਜ ਰਿਹਾ, ਪਰ ਸਮੇਂ ਦੇ ਨਾਲ ਨਾਲ ਬ੍ਰਾਜ਼ੀਲ ਦੇ ਲੋਕਾਂ ਵਿੱਚ ਆਪਣੇ ਦੇਸ਼ ਨੂੰ ਖੁਦ ਚਲਾਉਣ ਅਤੇ ਆਜ਼ਾਦੀ ਦੀ ਇੱਛਾ ਮਜ਼ਬੂਤ ਹੋ ਗਈ। 7 ਸਤੰਬਰ 1822 ਨੂੰ ਇੱਕ ਇਤਿਹਾਸਿਕ ਘਟਨਾ ਵਾਪਰੀ। ਬ੍ਰਾਜ਼ੀਲ ਦੇ ਪ੍ਰਿੰਸ ਪੈਡਰੋ ਨੇ ਪੁਰਤਗਾਲ ਤੋਂ ਬ੍ਰਾਜ਼ੀਲ ਦੀ ਆਜ਼ਾਦੀ ਦਾ ਐਲਾਨ ਕੀਤਾ। ਇਸ ਘਟਨਾ ਨੂੰ ਬ੍ਰਾਜ਼ੀਲ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਤੋਂ ਬਾਅਦ ਪੈਡਰੋ ਪਹਿਲੇ ਬ੍ਰਾਜ਼ੀਲ ਦੇ ਸਮਰਾਟ ਬਣੇ। ਸਰੋਤਿਓ, ਕਿਸੇ ਵੀ ਦੇਸ਼ ਦੇ ਲਈ ਆਜ਼ਾਦੀ ਸਿਰਫ ਇੱਕ ਤਾਰੀਖ ਨਹੀਂ ਹੁੰਦੀ, ਉਹ ਉਸ ਦੇਸ਼ ਦੇ ਲੋਕਾਂ ਦੇ ਸੁਪਨਿਆਂ, ਸੰਘਰਸ਼ ਅਤੇ ਆਪਣੀ ਪਛਾਣ ਬਣਾਉਣ ਦੀ ਇੱਛਾ ਨਾਲ ਜੁੜੀ ਹੁੰਦੀ ਹੈ। ਇਸ ਕਰਕੇ 7 ਸਤੰਬਰ ਬ੍ਰਾਜ਼ੀਲ ਦੇ ਲੋਕਾਂ ਲਈ ਮਾਣ ਅਤੇ ਦੇਸ਼ ਭਗਤੀ ਦਾ ਦਿਨ ਹੈ। ਅੱਜ ਬ੍ਰਾਜ਼ੀਲ ਇੱਕ ਵਿਸ਼ਾਲ ਅਤੇ ਵਿਭਿੰਨਤਾ ਨਾਲ ਭਰਿਆ ਹੋਇਆ ਦੇਸ਼ ਹੈ। ਇੱਥੇ ਵੱਖ ਵੱਖ ਸੱਭਿਆਚਾਰ, ਭਾਸ਼ਾਈ ਅਤੇ ਖੇਤਰੀ ਪਰੰਪਰਾਵਾਂ ਦੇਖਣ ਨੂੰ ਮਿਲਦੀਆਂ ਹਨ। ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੋਣ ਕਰਕੇ ਬ੍ਰਾਜ਼ੀਲ ਕੁਦਰਤੀ ਸੁੰਦਰਤਾ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਐਮਾਜ਼ੋਨ ਰੇਨ ਫੋਰੈਸਟ ਵਰਗਾ ਵਿਸ਼ਾਲ ਕੁਦਰਤੀ ਖੇਤਰ ਵੀ ਮੌਜੂਦ ਹੈ। ਬ੍ਰਾਜ਼ੀਲ ਦਾ ਇੰਡੀਪੈਂਡੈਂਸ ਡੇ ਹਰ ਸਾਲ ਪਰੇਡਾਂ, ਸਮਾਗਮਾਂ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਜਾਂਦਾ ਹੈ। ਲੋਕ ਆਪਣੇ ਦੇਸ਼ ਦੇ ਇਤਿਹਾਸ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਦੇ ਲੋਕਾਂ ਨੂੰ ਸਨਮਾਨ ਦਿੰਦੇ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਭੂਮਿਕਾ ਨਿਭਾਈ। ਸਰੋਤਿਓ, ਬ੍ਰਾਜ਼ੀਲ ਦੀ ਆਜ਼ਾਦੀ ਦੀ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਹਰ ਦੇਸ਼ ਦੀ ਆਪਣੀ ਪਛਾਣ ਅਤੇ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਬਹੁਤ ਕੀਮਤੀ ਹੁੰਦੀ ਹੈ। ਇਸੇ ਸੰਦੇਸ਼ ਦੇ ਨਾਲ ਅਸੀਂ ਬ੍ਰਾਜ਼ੀਲ ਦੇ ਲੋਕਾਂ ਨੂੰ ਇੰਡੀਪੈਂਡੈਂਸ ਡੇ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ। ਸਰੋਤਿਓ, ਅੱਜ 7 ਸਤੰਬਰ ਨੂੰ ਨੈਸ਼ਨਲ ਬਾਏ ਅ ਬੁੱਕ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਕਿਤਾਬਾਂ ਖਰੀਦਣ ਅਤੇ ਪੜ੍ਹਨ ਅਤੇ ਗਿਆਨ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਸਾਡੀ ਜ਼ਿੰਦਗੀ ਮੋਬਾਈਲ ਫੋਨ, ਸੋਸ਼ਲ ਮੀਡੀਆ ਅਤੇ ਇੰਟਰਨੈਟ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ। ਜਦੋਂ ਅਸੀਂ ਕੋਈ ਚੰਗੀ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਕਿਸੇ ਹੋਰ ਵਿਅਕਤੀ ਦੇ ਵਿਚਾਰਾਂ, ਤਜਰਬਿਆਂ ਅਤੇ ਕਲਪਨਾਵਾਂ ਨੂੰ ਗਹਿਰਾਈ ਨਾਲ ਸਮਝਦੇ ਹਾਂ। ਇੱਕ ਕਿਤਾਬ ਸਾਨੂੰ ਨਵੀਂ ਭਾਸ਼ਾ ਸਿਖਾ ਸਕਦੀ ਹੈ, ਸਾਨੂੰ ਕਿਸੇ ਨਵੇਂ ਵਿਸ਼ੇ ਬਾਰੇ ਜਾਣਕਾਰੀ ਦੇ ਸਕਦੀ ਹੈ ਜਾਂ ਸਾਡੇ ਸੋਚਣ ਦਾ ਤਰੀਕਾ ਵੀ ਬਦਲ ਸਕਦੀ ਹੈ। ਸਰੋਤਿਓ, ਖਾਸ ਕਰਕੇ ਨੌਜਵਾਨਾਂ ਲਈ ਕਿਤਾਬਾਂ ਪੜ੍ਹਨ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਪੜ੍ਹਨ ਦੀ ਆਦਤ ਸਾਡੀ ਵੋਕੈਬਲਰੀ ਨੂੰ ਬਿਹਤਰ ਕਰਦੀ ਹੈ, ਕੰਸੈਂਟ੍ਰੇਸ਼ਨ ਵਧਾਉਂਦੀ ਹੈ ਅਤੇ ਵਿਚਾਰਾਂ ਨੂੰ ਚੰਗੇ ਢੰਗ ਨਾਲ ਪ੍ਰਗਟ ਕਰਨ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰਦੀ ਹੈ। ਇਸੇ ਲਈ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਆਪਣੀ ਕਿਤਾਬਾਂ ਦੇ ਨਾਲ ਨਾਲ ਇਸ ਤੋਂ ਇਲਾਵਾ ਆਪਣੀ ਪਸੰਦ ਦੀਆਂ ਕਿਤਾਬਾਂ ਪੜ੍ਹਨ ਦੀ ਆਦਤ ਵੀ ਜ਼ਰੂਰ ਪਾਓ। ਪਰ ਇੱਕ ਗੱਲ ਹੋਰ ਵੀ ਬਹੁਤ ਜ਼ਰੂਰੀ ਹੈ, ਕਿਤਾਬ ਖਰੀਦਣਾ ਹੀ ਕਾਫੀ ਨਹੀਂ, ਉਸਨੂੰ ਪੜ੍ਹਨਾ ਵੀ ਜ਼ਰੂਰੀ ਹੈ। ਤੁਸੀਂ ਹਰ ਮਹੀਨੇ ਸਿਰਫ ਇੱਕ ਕਿਤਾਬ ਪੜ੍ਹਨ ਦਾ ਟੀਚਾ ਰੱਖ ਸਕਦੇ ਹੋ। ਜੇਕਰ ਪੂਰੀ ਕਿਤਾਬ ਪੜ੍ਹਨ ਲਈ ਤੁਹਾਡੇ ਕੋਲ ਸਮਾਂ ਨਹੀਂ ਮਿਲਦਾ ਤਾਂ ਸਿਰਫ ਰੋਜ਼ 10 ਜਾਂ 15 ਮਿੰਟ ਤੋਂ ਸ਼ੁਰੂ ਕਰੋ। ਅੱਜ ਦੇ ਦਿਨ ਤੁਸੀਂ ਆਪਣੇ ਲਈ ਇੱਕ ਕਿਤਾਬ ਖਰੀਦ ਸਕਦੇ ਹੋ ਜਾਂ ਕਿਸੇ ਦੋਸਤ ਨੂੰ ਕਿਤਾਬ ਗਿਫਟ ਕਰ ਸਕਦੇ ਹੋ। ਸ਼ਾਇਦ ਤੁਹਾਡੇ ਵੱਲੋਂ ਦਿੱਤੀ ਇੱਕ ਕਿਤਾਬ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸੋਚ ਦੀ ਸ਼ੁਰੂਆਤ ਕਰ ਦੇਵੇ। ਸੋ ਸਰੋਤਿਓ, ਅੱਜ ਦੇ ਦਿਨ ਇੱਕ ਛੋਟਾ ਜਿਹਾ ਫੈਸਲਾ ਕਰੀਏ, ਮੋਬਾਈਲ ਦੀ ਸਕਰੀਨ ਤੋਂ ਕੁਝ ਸਮਾਂ ਦੂਰ ਰਹਿ ਕੇ ਇੱਕ ਕਿਤਾਬ ਦੇ ਸਫ਼ਿਆਂ ਨਾਲ ਦੋਸਤੀ ਕਰੀਏ, ਕਿਉਂਕਿ ਕਿਤਾਬ ਸਿਰਫ ਕਾਗਜ਼ ਦੇ ਕੁਝ ਸਫ਼ੇ ਨਹੀਂ ਹੁੰਦੀ, ਇਹ ਗਿਆਨ, ਵਿਚਾਰਾਂ ਅਤੇ ਨਵੀਆਂ ਭਾਵਨਾਵਾਂ, ਨਵੀਆਂ ਸੰਭਾਵਨਾਵਾਂ ਦੀ ਇੱਕ ਪੂਰੀ ਦੁਨੀਆ ਹੁੰਦੀ ਹੈ। ਜੈ ਹਿੰਦ।
1: ਦਸ ਸਾਲ ਦਾ ਕੋਲੈਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000+ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।

ਜੀ ਸਰਜੋ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ ਅਤੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਰੋਤਿਓ ਹੁਣ ਗੱਲ ਕਰਦੇ ਹਾਂ ਬਾਲੀਵੁੱਡ ਦੀਆਂ ਫਿਲਮਾਂ ਦੀ ਜੋ ਰਿਲੀਜ਼ ਹੋਈਆਂ ਹੁਣੇ ਅਤੇ ਉਹਨਾਂ ਨੇ ਕਿੰਨੀ ਕਮਾਈ ਕੀਤੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਿਲਮ ਹਨੂੰਮਾਨ। ਹਨੂੰਮਾਨ ਅੰਸ਼ ਦੀ ਕਮਾਈ ਹੈ ਜਿਹੜੀ 100 ਕਰੋੜ ਤੋਂ ਟੱਪੀ। ਇੱਕ ਅਧਿਆਤਮਿਕ ਆਗੂ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਫਿਲਮ ਹਨੂੰਮਾਨ ਅੰਸ਼ ਨੇ ਟਿਕਟ ਖਿੜਕੀ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਹਨ ਅਤੇ ਇਹ ਇੱਕ ਨੌਜਵਾਨ ਲਕਸ਼ਮੀ ਨਾਰਾਇਣ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਸਰੋਤਿਓ, ਜੋ ਆਪਣੀ ਮਾਂ ਦੀ ਮੌਤ ਤੋਂ ਬਾਅਦ ਰੱਬ ਦੀ ਭਾਲ ਦੇ ਵਿੱਚ ਅਧਿਆਤਮਿਕ ਯਾਤਰਾ 'ਤੇ ਜਿਹੜਾ ਉਹ ਨਿਕਲ ਜਾਂਦਾ ਹੈਗਾ। ਜਿਵੇਂ ਜਿਵੇਂ ਉਹ ਜ਼ਿੰਦਗੀ, ਮੌਤ ਅਤੇ ਮਨੁੱਖੀ ਦੁੱਖਾਂ ਦੇ ਜਵਾਬ ਲੱਭਣ ਲਈ ਉੱਤਰੀ ਭਾਰਤ ਵਿੱਚ ਸਫ਼ਰ ਕਰਦਾ ਹੈ, ਉਹ ਆਖਿਰਕਾਰ ਇੱਕ ਸੰਤ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਜਿਨ੍ਹਾਂ ਦੀਆਂ ਸਿੱਖਿਆਵਾਂ ਨੇ ਅਣਗਿਣਤ ਜ਼ਿੰਦਗੀਆਂ 'ਤੇ ਅਸਰ ਪਾਇਆ। ਇਸ 'ਚ ਸ਼ੁਭੇਨਾ ਸੱਤਿਆ ਮੁੱਖ ਭੂਮਿਕਾ ਦੇ ਵਿੱਚ ਹਨ, ਜਦੋਂ ਕਿ ਉਹਨਾਂ ਦੇ ਨਾਲ ਵਿਹਾਨ ਛੇੜਗੇ, ਚੰਦਨ ਕੇ ਆਨੰਦ, ਪੂਰਨਿਮਾ ਤਿਵਾੜੀ, ਅਨਿਲ ਰਸਤੋਗੀ, ਗੁਲਸ਼ਨ ਪਾਂਡੇ ਅਤੇ ਭਗਵਾਨ ਦਾਸ ਸਮੇਤ ਹੋਰ ਕਲਾਕਾਰਾਂ ਨੇ ਜਿਹੜੀ ਇਸ ਫਿਲਮ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਵਪਾਰਕ ਟਰੈਕਿੰਗ ਵੈਬਸਾਈਟ ਸੈਕਨਿਲਕ ਅਨੁਸਾਰ ਫਿਲਮ ਨੇ ਘਰੇਲੂ ਟਿਕਟ ਖਿੜਕੀ 'ਤੇ 124 ਕਰੋੜ 70 ਲੱਖ ਦੀ ਕਮਾਈ ਜਿਹੜੀ ਉਹ ਕੀਤੀ ਹੈ। ਇਹ ਫਿਲਮ 7 ਅਗਸਤ ਨੂੰ ਭਾਰਤੀ ਸਿਨੇਮਾ

ਤੇ ਸਰੋਤਿਓ ਹੁਣ ਗੱਲ ਕਰਦੇ ਹਾਂ ਕਸ਼ਮੀਰ ਦੀਆਂ ਵਾਦੀਆਂ 'ਚ ਰੰਗੇ ਸਿਨੇਮਾ ਜਿਹੜਾ ਅੱਜ ਤੋਂ ਦਹਾਕਿਆਂ ਤੱਕ ਕਸ਼ਮੀਰ ਦੀਆਂ ਜਿਹੜੀਆਂ ਹਸੀਨ ਵਾਦੀਆਂ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ ਦੀ ਜਿਹੜੀ ਪਿੱਠਭੂਮੀ ਬਣਦੀਆਂ ਰਹੀਆਂ ਨੇ ਅਤੇ ਹੁਣ ਪਹਿਲੀ ਵਾਰ ਭਲਕੇ ਭਾਵ ਅੱਜ ਇੱਥੇ ਕੌਮਾਂਤਰੀ ਫਿਲਮ ਮੇਲਾ ਜਿਹੜਾ ਸ਼ੁਰੂ ਹੋ ਗਿਆ ਇਸ ਰਾਹੀਂ ਕਸ਼ਮੀਰ ਦੀਆਂ ਵਾਦੀਆਂ ਦੁਨੀਆਂ ਭਰ ਦੇ ਫਿਲਮ ਸਾਜ਼ਾਂ ਅਤੇ ਸਿਨੇਮਾ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਣਗੀਆਂ ਰੰਗੇ ਸਿਨੇਮਾ ਵਿਸ਼ੇ 'ਤੇ ਅਧਾਰਿਤ 4 ਰੋਜ਼ਾ ਜਿਹੜਾ ਕੌਮਾਂਤਰੀ ਕਸ਼ਮੀਰ ਫਿਲਮ ਮੇਲਾ 7 ਸਤੰਬਰ ਤੋਂ ਜਿਹੜਾ ਸ਼ੁਰੂ ਹੋ ਗਿਆ ਅਤੇ ਇਸ ਦੇ ਲਈ ਤਿਆਰੀਆਂ ਜਿਹੜੀਆਂ ਬਿਲਕੁਲ ਮੁਕੰਮਲ ਨੇ ਇਹ ਫਿਲਮ ਮੇਲਾ ਜੰਮੂ ਕਸ਼ਮੀਰ ਦੀ ਗਰਮ ਰੁੱਤ ਦੀ ਰਾਜਧਾਨੀ ਸ੍ਰੀਨਗਰ 'ਚ ਹੋਵੇਗਾ ਇਸ ਤੋਂ ਇਲਾਵਾ ਸਰਦ ਰੁੱਤ ਦੀ ਰਾਜਧਾਨੀ ਜੰਮੂ ਗੁਲਮਰਗ ਅਤੇ ਸ਼ਹਿਰ ਦੇ ਇਕਲੌਤੇ ਮਲਟੀਪਲੈਕਸ ਆਈਨੋਕਸ 'ਚ ਵੀ ਇਹ ਫਿਲਮ ਮੇਲਾ ਹੋਵੇਗਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਮੇਲੇ 'ਚ ਕੌਮਾਂਤਰੀ ਅਤੇ ਖੇਤਰੀ ਫਿਲਮਾਂ ਦਿਖਾਈਆਂ ਜਾਣਗੀਆਂ ਸਰੋਤਿਓ ਇਸ ਫਿਲਮ ਮੇਲੇ ਦਾ ਸਭ ਤੋਂ ਦਿਲ ਖਿੱਚਵਾਂ ਜਿਹੜਾ ਪੱਖ ਉਹ ਇਹ ਹੈ ਕਿ ਫਲੋਟਿੰਗ ਸਿਨੇਮਾ ਇਸ ਵਿੱਚ ਡੱਲ ਝੀਲ 'ਚ ਤੈਰਦੇ ਸ਼ਿਕਾਰੇ 'ਚ ਬੈਠੇ ਦਰਸ਼ਕ ਪਾਣੀ ਦੀ ਸਤ੍ਹਾ 'ਤੇ ਬਣੀ ਸਕਰੀਨ 'ਤੇ ਫਿਲਮਾਂ ਦੇਖ ਸਕਣਗੇ ਜੰਮੂ ਕਸ਼ਮੀਰ ਦੀ ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟਰ ਸ਼੍ਰੇਆ ਸਿੰਘਲ ਨੇ ਕਿਹਾ ਕਿ ਇਸ ਮੇਲੇ 'ਚ 40 ਤੋਂ ਵੱਧ ਮੁਲਕਾਂ ਦੀਆਂ ਜਿਹੜੀਆਂ 135 ਫਿਲਮਾਂ ਦਿਖਾਈਆਂ ਜਾਣਗੀਆਂ ਮੇਲੇ ਲਈ 92 ਮੁਲਕਾਂ ਤੋਂ ਤਕਰੀਬਨ 1100 ਫਿਲਮਾਂ ਪ੍ਰਾਪਤ ਹੋਈਆਂ ਸੀ ਜਿਨ੍ਹਾਂ 'ਚੋਂ ਸਕਰੀਨਿੰਗ ਕਮੇਟੀ ਨੇ ਪ੍ਰਦਰਸ਼ਨ ਲਈ 135 ਫਿਲਮਾਂ ਦੀ ਜਿਹੜੀ ਚੋਣ ਕੀਤੀ ਹੈ ਇਹਨਾਂ ਸਭ ਤੋਂ ਵੱਧ ਭਾਰਤੀ ਫਿਲਮਾਂ 64 ਦਿਖਾਈਆਂ ਜਾਣਗੀਆਂ ਇਸ ਮਗਰੋਂ ਫਰਾਂਸ ਦੀਆਂ 13 ਈਰਾਨ ਦੀਆਂ 8 ਅਰਜਨਟੀਨਾ ਅਤੇ ਸਪੇਨ ਦੀਆਂ 4-4 ਅਤੇ ਬ੍ਰਾਜ਼ੀਲ ਜਰਮਨੀ ਰੂਸ ਅਤੇ ਅਮਰੀਕਾ ਦੀਆਂ 3-3 ਫਿਲਮਾਂ ਇਸ ਦੇ ਵਿੱਚ ਸ਼ਾਮਲ ਨੇ

ਜੀ ਸਰੋਤਿਓ, ਹੁਣ ਗੱਲ ਕਰਦੇ ਹਾਂ ਮਿਰਜ਼ਾਪੁਰ। ਮਿਰਜ਼ਾਪੁਰ ਫਿਲਮ ਨੇ 60 ਕਰੋੜ ਤੋਂ ਵੱਧ ਜਿਹੜੇ ਕਮਾਏ ਨੇ। ਅਦਾਕਾਰ ਅਲੀ ਫਜ਼ਲ, ਪੰਕਜ ਤ੍ਰਿਪਾਠੀ ਸਮੇਤ ਹੋਰ ਕਈ ਕਲਾਕਾਰਾਂ ਨਾਲ ਸਜੀ ਫਿਲਮ ਮਿਰਜ਼ਾਪੁਰ ਦੀ ਮੂਵੀ ਨੇ ਟਿਕਟ ਖਿੜਕੀ ਤੇ ਰਿਲੀਜ਼ ਦੇ ਦੂਜੇ ਦਿਨ ਹੀ 60 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਕਮਾਈ ਕਰ ਲਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ਮਿਰਜ਼ਾਪੁਰ ਦੀ ਦੁਨੀਆ ਦਾ ਪਹਿਲਾ ਅਤੇ ਵੱਡੇ ਪਰਦੇ ਦਾ ਪ੍ਰੋਜੈਕਟ ਹੈ, ਜਿਸ ਦੀ ਸ਼ੁਰੂਆਤ 2018 ਵਿੱਚ ਇੱਕ ਸਟ੍ਰੀਮਿੰਗ ਸੀਰੀਜ਼ ਵਜੋਂ ਹੋਈ ਸੀ ਅਤੇ 3 ਸੀਜ਼ਨਾਂ ਦੌਰਾਨ ਹੀ ਭਾਰਤ ਦੀਆਂ ਸਭ ਤੋਂ ਸਫਲ ਸਟ੍ਰੀਮਿੰਗ ਸੀਰੀਜ਼ ਵਿੱਚੋਂ ਇੱਕ ਬਣ ਗਈ ਹੈ। ਵਪਾਰਕ ਟਰੈਕਿੰਗ ਵੈਬਸਾਈਟ ਸੈਕਨਿਲਕ ਅਨੁਸਾਰ ਫਿਲਮ ਨੇ ਪਹਿਲੇ ਦਿਨ 30,90,00,000 ਰੁਪਏ ਕਮਾਏ ਅਤੇ ਸ਼ਨੀਚਰਵਾਰ ਨੂੰ 38,04,00,000 ਰੁਪਏ ਦੀ ਕਮਾਈ ਕੀਤੀ। ਫਿਲਮ ਵਿੱਚ 2018 ਦੀ ਕਹਾਣੀ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਜੋ ਸ਼ੋਅ ਦੇ ਪਹਿਲੇ ਸੀਜ਼ਨ ਦੇ ਇੱਕ ਅਜਿਹੇ ਅਧਿਆਇ ਵੱਲ ਇਸ਼ਾਰਾ ਕਰਦੀ ਹੈ ਜੋ ਪਹਿਲਾਂ ਦਿਖਾਇਆ ਨਹੀਂ ਗਿਆ। ਇਸ ਵਿੱਚ ਅਦਾਕਾਰ ਰਸਿਕਾ ਦੁੱਗਲ, ਸ਼੍ਰੇਆ, ਸ਼ਵੇਤਾ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਆਪਣੀਆਂ ਪੁਰਾਣੀਆਂ ਭੂਮਿਕਾਵਾਂ ਦੇ ਵਿੱਚ ਨਜ਼ਰ ਨੇ। ਜਤਿੰਦਰ ਕੁਮਾਰ, ਰਵੀ ਕਿਸ਼ਨ ਅਤੇ ਸੁਨਾਲ ਚੌਹਾਨ ਨੂੰ ਫਿਲਮ ਵਿੱਚ ਨਵੇਂ ਕਲਾਕਾਰਾਂ ਵਜੋਂ ਸ਼ਾਮਲ ਕੀਤਾ ਗਿਆ। ਫਿਲਮ ਨੂੰ ਐਮਾਜ਼ੋਨ MGM ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤਾ ਗਿਆ ਹੈ। ਸਰੋਤਿਓ, ਹੁਣ ਪ੍ਰੋਗਰਾਮ ਯੁਵਾਣੀ ਦੇ ਅੰਤ ਵਿੱਚ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਦੇ ਹਾਂ।

ਤੇਜਸੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਤੁਹਾਨੂੰ ਦੱਸਣੀ ਆ ਉਹ ਇਹ ਹੈ ਕਿ ਇਹ ਪ੍ਰੋਗਰਾਮ ਤੁਹਾਡੀਆਂ ਫਰਮਾਇਸ਼ਾਂ 'ਤੇ ਅਧਾਰਿਤ ਹੈ। ਤੁਸੀਂ ਫਰਮਾਇਸ਼ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ ਡਾਇਲ ਕਰਦੇ ਹੋ 0164-22-4231 ਅਤੇ ਨੰਬਰ ਕਰੋ ਡਾਇਲ ਸਾਡੇ ਇਸ ਪ੍ਰੋਗਰਾਮ ਸ਼ਾਨਸਾਨੀ ਦੇ ਵਿੱਚ ਅਤੇ ਸੁਣੋ ਆਪਣੀ ਪਸੰਦ ਦਾ ਗੀਤ। ਅਤੇ ਜੀ ਮੈਂ ਕਰ ਰਿਹਾ ਤੁਹਾਡੀ ਕਾਲ ਦੀ ਇੰਤਜ਼ਾਰ 0164-22-4031 ਨੰਬਰ ਹੈ ਜੀ।

0: ਦੀ ਜਿਹੜੇ ਮੁਸ਼ਕਿਲ ਦੇ ਨਾਲ 0164-242-3331 ਡਾਇਲ ਕਰਕੇ ਸਾਡੇ ਨਾਲ ਜੁੜਦੇ ਨੇ ਆਪਣੀ ਪਸੰਦ ਦਾ ਗੀਤ ਸੁਣਦੇ ਲਈ, ਉਹਨਾਂ ਨਾਲ ਕਰਦੇ ਗੱਲ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਨਮਸਕਾਰ, ਆਦਾਬ, ਕੌਣ ਗੱਲ ਕਰ ਰਹੇ ਹੋ?
1: ਧੰਨਵਾਦ, ਮੈਂ ਗੁਰਾ ਸਿੰਘ ਬੋਲਦਾ ਜੀ, ਚਹਿਲ ਗਣਪਤੀ ਤੋਂ।
2: ਗੁਰਾ ਸਿੰਘ ਚਹਿਲ, ਪਿੰਡ ਗਿਲਪੱਤੀ ਤੋਂ?
1: ਹਾਂਜੀ ਹਾਂਜੀ।
2: ਤੁਸੀਂ ਤਾਂ ਬੜੇ ਸਾਡੇ ਨਾਲ ਹੀ ਬੈਠੇ ਹੋ ਇੱਥੇ ਨਜ਼ਦੀਕੀ।
1: ਹਾਂਜੀ ਹਾਂਜੀ, ਤੁਹਾਡੇ ਨਾਲ ਹੀ ਹੈ
2: ਜੀ। ਤੁਹਾਡੇ ਤੱਕ ਕਿਹੜਾ ਗੀਤ ਪਹੁੰਚਾਈਏ ਤੁਹਾਡੀ ਫਰਮਾਇਸ਼ ਤੇ?
1: ਦਾਰ ਸੰਧੂ ਦਾ ਜੀ ਲਾ ਦਿਓ।
2: ਦਾਰ ਸੰਧੂ ਤੇ ਸੁਨੇਹ ਲਤਾ ਦਾ ਸੁਣਾ ਦਈਏ ਜੀ?
1: ਹਾਂਜੀ ਹਾਂਜੀ, ਸੁਣਾ ਦੇ। ਹਾਂਜੀ
2: ਹਾਂ, ਲਓ ਜੀ, ਸ਼ੁਕਰੀਆ, ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ। ਗੀਤ ਤੁਹਾਡੀ ਫਰਮਾਇਸ਼ ਤੇ ਆ ਗਿਆ ਸੀ।
1: ਧੰਨਵਾਦ ਜੀ।

0: ਹੁੰਦਾ ਸੱਸ ਵੀ ਘਰ ਦੀ ਕਲੇਸ਼ ਇਹਨੇ ਰਹਿਣਾ ਨੀ ਹਮੇਸ਼ਾ ਚਾਰ ਦਿਨ ਦੀ ਪਰੌਣੀ ਤੇਰੀ ਕਰਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਤੂੰ ਦੜ ਵੱਟ ਕੇ ਗੁਜ਼ਾਰਾ ਕਰਨੀ
1: ਕੁਝ ਸੁਣ ਮੁੰਡਿਆ ਸੁਣ
0: ਤੂੰ ਨੀ
1: ਤੈਨੂੰ ਕੌਣ ਪਿਆਰੀ
0: ਤੂੰ ਨੀ
1: ਕਦੇ ਵੇਖ ਕਰ ਆਣ ਟੰਗੀ ਸੂਲੀ ਉੱਤੇ ਜਾਨ ਆਡਾ ਰੱਖ ਦੀ ਨਨਾਨ ਮੇਰੇ ਨਾਲ ਵੀ ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੀ ਕੰਮ ਮਗਰੋਂ ਗੜਾਉਂਦੀ ਪਹਿਲੋਂ ਗਾਲ ਵੀ
0: ਸੇਵਾ ਨਾਲ ਮੇਵਾ ਕਹਿੰਦੇ ਮਿਲਦਾਰ ਕੰਨ ਇਸ ਗੱਲ ਨੂੰ ਤਾਂ ਤੂੰ ਵੀ ਹੁਣੀ ਜਾਣਦੀ ਬੁੱਢੇ ਮਾਂ ਬਾਪ ਕਰੇ ਹੁਣ ਜੇ ਜੇ ਆਉਂਦੇ ਕਿਹੜੀ ਲੋੜ ਤੱਕੇ ਤੇਰੇ ਥਾਂ ਤੇ ਖਾਣ ਦੀ ਪੱਖ ਮਾਂ ਦਾ ਮੈਂ ਪੂਰਾ ਤਾਈਆਂ
1: ਕਿਉਂ ਵੇ
0: ਹੁਣਾ ਤੇਰਾ ਵੀ ਕਸੂਰ
1: ਮੈਨੂੰ ਸੌਵੇ
0: ਸਾਰਾ ਆਖਦਾ ਜਹਾਨ ਕਰ ਹੁੰਦਾ ਬੀਆਬਾਨ ਭੁੱਖ ਨੰਗ ਦੀ ਕਲੇਸ਼ ਹੁੰਦਾ ਜੜਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਦੜ ਵੱਟ ਕੇ ਗੁਜ਼ਾਰਾ ਕਰਨੀ।

0: ਸਿਆਣ ਕੇ ਖੜੋ ਜਾਂ ਅਗੋ ਗੱਜ ਕੇ ਜਠਾਣੀ ਜਦੋਂ ਬੋਲਦੀ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸਾਉ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜੁੱਤੀ ਥੱਲੇ ਕੱਟੇ ਕਈ ਸਾਲ ਵੀ ਕੰਮ ਮਗਰੋਂ ਗਣਾਉਂਦੀ ਪਈ।

0: ਅੱਜ ਕੇ ਜਠਾਣੀ ਜਦੋਂ ਬੋਲਦੀ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸੌ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜੁੱਤੀ ਥੱਲੇ

0: ਔਰ ਤੇਰਾ ਘਰ ਜਿੰਨਾ ਕੁੱਟ ਜਿੰਨਾ ਮੁੱਲ ਵੇ ਛੁੱਟੀ ਇੱਕ ਤੇਰੇ ਤੋਂ ਟੱਬਰ ਤੇਰਾ ਦੇਣ ਵਾਲਾ ਵੱਡ ਕਿੰਨੀ ਉਹ ਵਿੱਚ ਭੁੱਲ ਵੇ ਤੇਰੇ ਬਿਨਾ ਮੇਰਾ ਕੌਣ
1: ਇੱਕ ਹੋਰ ਨੀ
0: ਦੱਸ ਕਿਹੜਾ ਉਹ ਹਰਾਮੀ
1: ਤੇਰਾ ਜ਼ੋਰ ਨੀ
0: ਜੇ ਉਹ ਬਣ ਮੇਰਾ ਹਾਮੀ ਸੱਸ ਘਰ ਬਦਨਾਮੀ ਆਇਆ ਰਹਿੰਦਾ ਸਦਾ ਘਰ ਚੁੱਪ ਚਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ
1: ਦੜ ਵੱਟ ਕੇ ਗੁਜ਼ਾਰਾ ਕਰਨੀ
0: ਕੰਮ ਮਗਰੋਂ ਗਣਾਉਂਦੀ ਪਹਿਲਾਂ ਗਾਲ ਵੇ
1: ਦੜ ਵੱਟ ਕੇ

0: ਕੱਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਤੇ ਇਸ ਪ੍ਰੋਗਰਾਮ ਸ਼ਾਮ ਸੁਹਾਨੀ ਤੁਸੀਂ ਸੁਣ ਰਹੇ ਹੋ ਆਪਣੇ ਰੇਡੀ ਦੋਸਤ ਜਗਤਾਰ ਦੇ ਨਾਲ। ਸਰੋਤਿਆਂ ਦੱਸ ਦਈਏ ਕਿ ਆਕਾਸ਼ਵਾਣੀ FM ਬਠਿੰਡਾ ਤੁਸੀਂ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਵੀ ਸੁਣ ਰਹੇ ਹੋ। 0164-242-3131 ਡਾਇਲ ਹੋਇਆ, ਕਰਦੇ ਸਰੋਤੇ ਨਾਲ ਗੱਲ ਤੇ ਪੁੱਛਦੇ ਉਹਨਾਂ ਦੀ ਪਸੰਦ ਦਾ ਗੀਤ। ਹੈਲੋ,
2: ਸਤਿ ਸ੍ਰੀ ਅਕਾਲ ਸਰ।
1: ਸਤਿ ਸ੍ਰੀ ਅਕਾਲ ਜੀ, ਨਮਸਕਾਰ, ਅਦਾਬ, ਕੌਣ ਗੱਲ ਕਰ ਰਹੇ ਹੋ?
2: ਮੈਂ ਮਲਕੀਤ ਬੋਲਦਾ, ਫਰਾਲੇ ਪਿੰਡ ਦਾ ਸਰ।
1: ਓਹੋ ਮਲਕੀਤ ਜੀ, ਤੁਸੀਂ ਤਾਂ ਹੀ ਲੱਗਿਆ ਜਿਵੇਂ ਮੇਰੇ ਵਿੱਚ ਆ ਕੇ ਵੱਜੇ।
2: ਅੱਛਾ ਜੀ ਸਰ, ਬੋਰ ਹੀ ਥੋੜਾ ਵੱਡਾ ਸਰ, ਤੇ ਬੜੇ ਚਿਰ ਤੋਂ ਗੱਲ ਹੈ ਤੁਹਾਡੇ ਨਾਲ, ਘੜ ਘੜ ਮਿਲਣਾ 2 ਸਾਲ ਹੋ ਗਏ ਸਰ।
1: ਅੱਛਾ ਅੱਛਾ, ਰੇਸ ਤਾਂ ਨਹੀਂ ਲਾ ਰਹੇ ਕਿਤੇ, ਦੌੜ ਤਾਂ ਨਹੀਂ ਲਾ ਰਹੇ?
2: ਨਹੀਂ ਨਹੀਂ ਜੀ, ਨਹੀਂ ਦੌੜ ਲਾਉਂਦੇ, ਸਾਡਾ 2 ਸਾਲਾਂ ਤੋਂ ਗੱਲ ਹੋਈ ਹੈ ਸਰ।
1: ਅੱਛਾ, ਕੀ ਬਾਤ ਆ, ਨਹੀਂ ਫਿਰ ਅਸੀਂ ਜਿਹੜੇ ਖੁਸ਼ਕਿਸਮਤ ਹੈ।
2: ਹਾਂਜੀ ਹਾਂਜੀ ਹਾਂ,
1: ਸਾਡੇ ਸਰੋਤੇ ਉਡੀਕ ਕਰਦੇ ਨੇ ਸਾਡੀ।
2: ਹਾਂਜੀ ਹਾਂਜੀ, ਕੱਲ੍ਹ ਜਿਹੜਾ ਮੈਂ ਤੁਹਾਨੂੰ ਫੋਨ ਲਾਇਆ ਜੀ, ਮੈਂ ਕਿਹਾ ਬਾਈ ਜੀ ਜਗਤਾਰ ਸਿੰਘ ਆਇਆ ਅੱਜ, ਉਦੋਂ ਤਾਂ ਕਰਕੇ ਤੁਹਾਨੂੰ ਫੋਨ ਲਾਇਆ ਸਰ ਅੱਜ ਮੈਂ।
1: ਅੱਛਾ ਜੀ, ਹਾਂਜੀ, ਗੀਤ ਕਿਹੜਾ ਸੁਣਾ ਦੀ ਫਿਰ ਤੁਹਾਨੂੰ ਅਸੀਂ?
2: ਮੈਨੂੰ ਗੀਤ ਸੁਣਾ ਦੇ, ਸਰਬੰਸ ਦਾਨੀਆਂ ਸੁਣਾ ਦੋ ਸਰ।
1: ਸਰਬੰਸ ਦਾਨੀਆਂ ਵੀ ਦੇਣਾ, ਕੌਣ ਦੇਊਗਾ ਤੇਰਾ?
2: ਹਾਂਜੀ ਹਾਂਜੀ ਹਾਂ ਸਰ, ਮੈਂ ਇਹੀ ਗਾਣਾ ਸੁਣਦਾ ਨਾ ਸਰ, ਜਿੱਦੇ
1: ਦੇਖੋ ਜ਼ਿੰਦਗੀ ਇਹੀ ਹੈ ਜੀ, ਜ਼ਿੰਦਗੀ ਦਾ ਨਾਮ ਇਹੀ ਹੈ ਕਿ ਅਪਸ ਡਾਊਨਸ ਹਨਾ ਆਉਂਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ, ਤੇ ਇਹਨਾਂ ਨੂੰ ਪਾਰ ਕਰਕੇ ਜਿਹੜਾ ਅੱਗੇ ਵੱਧਦਾ ਹੈ, ਤੋ ਜ਼ਿੰਦਗੀ ਅੱਗੇ ਵਧਣ ਦਾ ਹੀ ਨਾਮ ਹੈ। ਸ਼ੁਕਰੀਆ ਮਿਹਰਬਾਨੀ।
2: ਹਾਂ ਚੰਗਾ, ਸਤਿ ਸ੍ਰੀ ਅਕਾਲ ਸਰ
1: ਜੀ। ਸਤਿ ਸ੍ਰੀ ਅਕਾਲ ਗੀ, ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਫਰਮਾਇਸ਼ ਤੇ।
2: ਚੰਗਾ ਸਤਿ

0: ਸ੍ਰੀਕਾਲ ਜੀ, ਮੈਂ ਹਾਂ ਜੱਸੀ ਗਿੱਲ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਤੇ ਜੀ, ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਤੁਹਾਡੇ ਨਾਲ ਤੁਹਾਡਾ ਰੇਡੀਓ ਦੋਸਤ ਜਗਤਾਰ। ਦੁਨੀਆਂ ਵਾਲਿਆਂ ਨੂੰ ਕਿਉਂ ਆਪਣੇ ਦੁੱਖ ਦੀ ਕਥਾ ਸੁਣਾਈਏ, ਦੁਨੀਆਂ ਵਾਲਿਆਂ ਨੂੰ ਕਿਉਂ ਆਪਣੇ ਦੁੱਖ ਦੀ ਕਥਾ ਸੁਣਾਈਏ, ਬੇਕਦਰਾਂ ਬੇਦਰਦਾਂ ਨੂੰ ਕਿਉਂ ਮਹਿਰਮ ਰਾਜ਼ ਬਣਾਈਏ। ਜੀ ਸਰੋਤਿਓ, ਬਾਕੀ ਕਿਸੇ ਨੂੰ ਆਪਣੇ ਰਾਜ਼ ਆ ਜਿਹੜੇ ਉਹ ਛੇਤੀ ਛੇਤੀ ਨਹੀਂ ਦੱਸਣੇ ਚਾਹੀਦੇ, ਕਿਸੇ ਦਿਲ ਵਾਲੇ ਨੂੰ ਜੋ ਤੁਹਾਡੀ ਜਿਹੜੀ ਗੱਲ ਹੈ ਰੱਖ ਸਕੇ, ਉਸ ਨੂੰ ਆਪਣੇ ਰਾਜ਼ ਆ ਜਿਹੜੇ ਉਹ ਸਾਂਝੇ ਕਰਨੇ ਚਾਹੀਦੇ। ਪਰੰਤੂ ਸਾਡੇ ਸਰੋਤਿਆਂ ਦੇ ਦਿਲ ਦੇ ਵਿੱਚ ਜੋ ਵੀ ਗੱਲ ਆਉਂਦੀ ਹੈ, ਉਹ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਵਿੱਚ ਸਾਂਝੀ ਜ਼ਰੂਰ ਕਰਦੇ ਨੇ ਅਤੇ ਆਪਣੀ ਪਸੰਦ ਦਾ ਗੀਤ ਜ਼ਰੂਰ ਸੁਣਦੇ ਨੇ। ਇੱਕ ਸਰੋਤਾ ਸਾਡੇ ਨਾਲ ਲਾਈਨ 'ਤੇ ਹੈ ਇਸ ਵੇਲੇ, ਕਰਦੇ ਉਹਨਾਂ ਨਾਲ ਗੱਲ। ਹੈਲੋ
2: ਸਰ ਜੀ, ਨਮਸਕਾਰ।
1: ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਅਦਾਬ।
2: ਮੈਂ ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ ਦਾ।
1: ਸੋਹਣ ਲਾਲ ਜੀ, ਸੋਹਣ ਲਾਲ ਕੀ ਹਾਲ ਨੇ ਤੁਹਾਡੇ?
2: ਠੀਕ ਠਾਕ ਜੀ, ਵਧੀਆ। ਆਪਣੇ ਤੁਸੀਂ ਆਪਣੇ ਦੱਸੋ
1: ਇਸ ਵੇਲੇ ਕੀ ਕਰ ਰਹੇ ਹੋ? ਕਿਹੜਾ ਗੀਤ ਸੁਣਨਾ ਚਾਹੋਗੇ? ਪੁਰਾਣਾ ਕੋਈ ਦੁਕਾਨ ਆ, ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਔਰ ਇਸੇ ਤਰ੍ਹਾਂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਨਾਲ ਜੁੜੇ ਰਹੋ। ਸ਼ੁਕਰੀਆ ਮਿਹਰਬਾਨੀ,
2: ਧੰਨਵਾਦ, ਸ਼ੁਕਰੀਆ ਤੁਹਾਡਾ ਵੀ।

0: ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਸ਼ਾਮ ਸੋਨੀ ਚੱਲ ਰਿਹਾ ਜੀ। ਸ਼ਾਮ ਸੋਨੀ ਪ੍ਰੋਗਰਾਮ ਦੇ ਵਿੱਚ ਸਰੋਤੇ ਸਟੂਡੀਓ ਦਾ ਨੰਬਰ 01-64-242-4331 ਡਾਇਲ ਕਰਕੇ ਆਪਣੀ ਪਸੰਦ ਦੇ ਗੀਤ ਸੁਣ ਰਹੇ ਨੇ। ਜਿਹੜਾ ਦਰਦ ਵੰਡਾਵੇ ਨਾ ਦੁੱਖ ਵੇਲੇ, ਸੱਜਣ ਨਹੀਂ ਉਹ ਵੀਰ ਨਹੀਂ ਸਾਖ ਹੀ ਨਹੀਂ, ਉਹ ਕੌਮ ਦਾ ਤੇਜ਼ ਫਿਰ ਰੱਬ ਰਾਖਾ, ਜਿਹੜੀ ਕੌਮ ਦੇ ਵਿੱਚ ਇਤਫਾਕ ਹੀ ਨਹੀਂ। ਸੋ ਜੀ, ਸਾਨੂੰ ਇਤਫਾਕ ਜਿਹੜਾ ਬਣਾਈ ਰੱਖਣਾ ਚਾਹੀਦਾ ਹੈ ਅਤੇ ਸਰੋਤੇ ਨੂੰ ਅਸੀਂ ਲਾਈਨ 'ਤੇ ਲਿਆ।

0: ਹੋਇਆ, ਕਰਦੇ ਉਹਨਾਂ ਨਾਲ ਗੱਲ ਤੇ ਸੁਣਦੇ ਉਹਨਾਂ ਦੀ ਪਸੰਦ। ਹੈਲੋ,
1: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
1: ਪ੍ਰੀਤਮ ਸਿੰਘ ਜੀ ਸਰ।
0: ਪ੍ਰੀਤਮ ਸਿੰਘ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਹਾਂ
0: ਪ੍ਰੀਤਮ
1: ਪ੍ਰੀਤਮ ਸਿੰਘ, ਜੋਧਪੁਰ ਮਾਣਾ ਬਠਿੰਡਾ ਜੀ।
0: ਜੋਧਪੁਰ ਮਾਣਾ ਬਠਿੰਡਾ, ਤੁਸੀਂ ਤਾਂ ਨੈਸ਼ਨਲ ਹਾਈਵੇ ਤੋਂ ਇੱਥੋਂ ਹੀ ਬੋਲਦੇ ਹੋ।
1: ਜੀ ਜੀ ਸਰ ਜੀ, ਹਾਂਜੀ
0: ਗੀਤ ਫਿਰ ਤੁਹਾਡੇ ਤੱਕ ਸਿੱਧਾ ਹੀ ਆ ਜੇ, ਨੈਸ਼ਨਲ ਹਾਈਵੇ ਤੇ ਹੁੰਦਾ ਹੋਇਆ।
1: ਹਾਂਜੀ ਹਾਂਜੀ, ਸਿੱਧਾ ਹੀ ਆਊਗਾ ਜੀ।
0: ਅੱਛਾ,
1: ਹਾਂਜੀ,
0: ਕਿਹੜਾ ਗੀਤ ਭੇਜੀਏ?
1: ਆਈਟੀ ਜੌਂਕ ਤੋਂ ਪਿੰਡ ਪਊਗਾ ਸਰ, ਉੱਥੇ ਸਿੱਧੇ ਆ ਜੂਗੇ।
0: ਓਕੇ, ਕਿਹੜਾ ਗੀਤ ਭੇਜੀਏ ਤੁਹਾਡੇ ਤੱਕ?
1: ਮਮਸਦੀਕ ਤੇ ਰਣਜੀਤ ਕੌਰ ਦਾ ਸੁਣਾ ਦੇ ਸਰ।
0: ਲਓ ਜੀ, ਮਮਸਦੀਕ ਤੇ ਰਣਜੀਤ
1: ਹਾਂਜੀ
0: ਕੌਰ ਦੀ
1: ਸਰ, ਬਹੁਤ ਚਿਰ ਤੋਂ ਕਾਲ ਲੱਗੀ ਹੈ
0: ਮਿੱਠੀ।
1: ਸਰ, ਅੱਜ ਹੀ ਲੱਗੀ ਹੈ ਜੀ, ਪਹਿਲੀ ਵਾਰੀ ਜੀ, 25 ਸਾਲਾਂ ਤੋਂ ਜੀ।
0: 25 ਸਾਲਾਂ ਤੋਂ ਕਾਲ ਅੱਜ
1: ਜੀ
0: ਲੱਗੀ ਹੈ?
1: ਸਰ, ਜੀ 25 ਸਾਲ ਹੋ ਗਏ ਜੀ, 25 ਤੋਂ
0: ਅੱਛਾ
1: ਜ਼ਿਆਦਾ ਹੋ ਗਏ ਹੁਣ, ਘੱਟ ਨਹੀਂ ਹੋਈ।
0: ਅੱਛਾ, ਕੀ ਬਾਤ ਹੈ, ਫਿਰ ਤੇ ਤੁਸੀਂ ਬੜੇ
1: ਹਾਂਜੀ ਹਾਂਜੀ,
0: ਖੁਸ਼ਕਿਸਮਤ ਹੋ,
1: ਬਹੁਤ
0: ਅੱਜ
1: ਚਿਰ ਹੋ ਗਏ।
0: ਤੁਹਾਡੀ ਕਾਲ ਲੱਗੀ ਹੈ ਤੇ ਗੀਤ ਤੁਹਾਡੇ ਰੇਡੀਓ ਸੈੱਟ ਤੇ, ਤੁਹਾਡੀ
1: ਥੈਂਕ ਯੂ ਜੀ,
0: ਫਰਮਾਇਸ਼ ਤੇ।
1: ਧੰਨਵਾਦ
0: ਸ਼ੁਕਰੀਆ,
1: ਜੀ,
0: ਮਿਹਰਬਾਨੀ ਜੀ।
1: ਸ਼ੁਕਰੀਆ ਜੀ, ਓਕੇ।

0: ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਖਰੀਦ ਪ੍ਰੀਸ਼ਦ ਨੇ ਅੱਜ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਪੂੰਜੀਗਤ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੌਜ ਲਈ ਰਸਾਇਣਕ, ਜੈਵਿਕ, ਰੇਡੀਓਲੋਜੀਕਲ ਅਤੇ ਪਰਮਾਣੂ ਟੋਹੀ ਵਾਹਨ, ਉੱਚ ਗਤੀਸ਼ੀਲਤਾ ਵਾਹਨ, ਆਟੋਮੇਟਿਡ ਮਾਈਨ ਲੇਅਰ, ਐਡਵਾਂਸਡ ਲਾਈਟ ਹੈਲੀਕਾਪਟਰ, ਟਰੋਲ ਟੈਂਕ ਅਤੇ ਸਰਵੱਤਰ ਬ੍ਰਿਜ ਸਿਸਟਮ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਲ ਸੈਨਾ ਲਈ ਅਰੁਦਰਾ ਰਡਾਰ ਅਤੇ ਮਰੀਨ ਗੈਸ ਟਰਬਾਈਨ ਦੀ ਖਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਫੌਜ ਦੀਆਂ ਲੜਾਕੂ ਸਮਰੱਥਾਵਾਂ ਨੂੰ ਵਧਾਉਣ ਲਈ ਜੰਗੀ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਅਤੇ ਸੰਬੰਧਿਤ ਕਈ ਤਜਵੀਜ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਮੀਨ ਅਧਾਰਿਤ ਬਹੁਮੰਤਵੀ ਜੈਮਰਾਂ ਅਤੇ ਰੱਖਿਆ ਬਲਾਂ ਲਈ ਸਿਕਿਓਰ ਐਕਸੈਸ ਕਾਰਡ ਪ੍ਰਣਾਲੀ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ 98% ਖਰੀਦ ਭਾਰਤੀ ਉਦਯੋਗਾਂ ਤੋਂ ਹੋਏਗੀ। ਦਿੱਲੀ ਹਾਈਕੋਰਟ ਨੇ ਦਿੱਲੀ ਨਗਰ ਨਿਗਮ MCD ਨੂੰ ਰਾਜਧਾਨੀ ਦੇ ਸੱਤੇ ਨਿਕੇਤਨ ਇਲਾਕੇ ਵਿੱਚ ਇੱਕ ਇਮਾਰਤ ਦੇ ਢਹਿਣ ਦੀ ਘਟਨਾ ਦੀ ਉੱਚਤਮ ਪੱਧਰ ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਇਹ ਵੀ ਪਤਾ ਲਾਉਣ ਲਈ ਕਿਹਾ ਕਿ ਇਸ ਇਮਾਰਤ ਦੀ ਉਸਾਰੀ ਤੇ ਸੰਚਾਲਨ ਲਈ ਵੈਧ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਨਗਰ ਨਿਗਮ ਨੂੰ ਇਹ ਹੁਕਮ ਵੀ ਦਿੱਤਾ ਹੈ ਕਿ ਉਹ 1 ਹਫ਼ਤੇ ਦੇ ਅੰਦਰ ਅੰਦਰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸਾਰੀਆਂ ਪੇਇੰਗ ਗੈਸਟ ਰਿਹਾਇਸ਼ਾਂ ਅਤੇ ਹੋਸਟਲਾਂ ਦਾ ਵਿਆਪਕ ਆਡਿਟ ਕਰੇ। ਅਦਾਲਤ ਨੇ ਹਦਾਇਤ ਕੀਤੀ ਹੈ ਕਿ ਡਿੱਗੀ ਇਮਾਰਤ ਬਾਰੇ ਕੀਤੀ ਜਾਣ ਵਾਲੀ ਜਾਂਚ ਵਿੱਚ ਵਿਸ਼ੇਸ਼ ਤੌਰ 'ਤੇ ਇਹ ਦੇਖਿਆ ਜਾਏ ਕਿ ਕੀ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਲਈਆਂ ਗਈਆਂ ਨੇ। ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਨਾਕਾਮੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕੀਤੀ ਜਾਏ ਅਤੇ ਜ਼ਿੰਮੇਵਾਰ ਪਾਏ ਗਏ ਵਿਅਕਤੀਆਂ ਵਿਰੁੱਧ ਕੀਤੀ ਗਈ ਜਾਂ ਤਜਵੀਜ਼ਸ਼ੁਦਾ ਕਾਰਵਾਈ ਦਾ ਵੇਰਵਾ ਦਿੱਤਾ ਜਾਏ। ਅਦਾਲਤ ਨੇ ਵਿਸ਼ੇਸ਼ ਤੌਰ 'ਤੇ PG ਰਿਹਾਇਸ਼ਾਂ ਅਤੇ ਨਿੱਜੀ ਹੋਸਟਲਾਂ ਦੇ ਸੰਚਾਲਨ ਨੂੰ ਨੇਮਬੱਧ ਕਰਨ ਵਾਲੇ ਕਿਸੇ ਰੈਗੂਲੇਟਰੀ ਢਾਂਚੇ ਦੀ ਮੌਜੂਦਗੀ ਬਾਰੇ ਵੀ ਵੇਰਵੇ ਮੰਗੇ ਨੇ। ਇਸ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਨੂੰ ਬਾਹਰਲੇ ਇਲਾਕਿਆਂ ਤੋਂ ਆਏ ਅਤੇ ਉੱਥੇ ਦਾਖਲ ਵਿਦਿਆਰਥੀਆਂ ਦੀ ਗਿਣਤੀ ਅਤੇ ਉਹਨਾਂ ਦੀ ਰਿਹਾਇਸ਼ ਲਈ ਉਪਲਬਧ ਹੋਸਟਲ ਸਹੂਲਤਾਂ ਬਾਰੇ ਵੇਰਵੇ ਮੁਹੱਈਆ ਕਰਾਉਣ ਲਈ ਵੀ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਕੇਂਦਰ, ਦਿੱਲੀ ਸਰਕਾਰ, ਦਿੱਲੀ ਪੁਲਿਸ ਅਤੇ MCD ਦੀ ਨੁਮਾਇੰਦਗੀ ਕਰਨ ਵਾਲੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਵਾਇਆ ਕਿ ਇਸ ਘਟਨਾ ਨਾਲ ਨਿਪਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਹਾਈਕੋਰਟ ਨੇ ਸੰਬੰਧਿਤ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ ਅੰਦਰ ਆਪਣੇ ਜਵਾਬ ਅਤੇ ਹਲਫਨਾਮੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਅਤੇ ਮਾਮਲੇ ਦੀ ਅਗਲੀ ਸੁਣਵਾਈ ਇਸ ਮਹੀਨੇ ਦੀ 25 ਤਰੀਕ ਲਈ ਤੈਅ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸੱਤੇ ਨਿਕੇਤਨ 'ਚ ਇਮਾਰਤ ਹਾਦਸੇ ਦੇ ਸੰਬੰਧ ਵਿੱਚ ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 5 ਨਗਰ ਨਿਗਮ ਅਧਿਕਾਰੀਆਂ ਨੂੰ ਲਾਪਰਵਾਹੀ ਅਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡਿਪਟੀ ਕਮਿਸ਼ਨਰ, ਸੁਪਰਡੈਂਟ ਇੰਜੀਨੀਅਰ, ਐਗਜ਼ੀਕਿਊਟਿਵ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸ਼ਾਮਲ ਨੇ। ਸਖ਼ਤ ਰੁੱਖ ਅਪਣਾਉਂਦਿਆਂ ਮੁੱਖ ਮੰਤਰੀ ਨੇ ਦਿੱਲੀ ਭਰ ਵਿੱਚ 5ਵੀਂ ਮੰਜ਼ਿਲ ਤੋਂ ਉੱਪਰ ਦੀਆਂ ਇਮਾਰਤਾਂ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਨੇ। ਹਾਦਸੇ ਵਾਲੀ ਥਾਂ ਦੇ ਨੇੜੇ PG ਅਤੇ ਹੋਰ ਇਮਾਰਤਾਂ ਦਾ ਵੀ ਨਿਰੀਖਣ ਕੀਤਾ ਜਾ ਰਿਹਾ। ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਇਮਾਰਤ ਨੂੰ ਤੁਰੰਤ ਸੀਲ ਕਰ ਦਿੱਤਾ ਜਾਏਗਾ।
1: इस बिल्डिंग के मालिक पे कार्रवाई होगी और जो इसके आसपास की जितनी डेंजरस बिल्डिंग है उनको भी आइडेंटिफाइड करके ध्वस्त किया जाएगा। विशेष रूप से इस बिल्डिंग के बिल्कुल पीछे वाली बिल्डिंग को भी हमने खाली करवा दिया है और तुरंत प्रभाव में उसे भी डेमोलिश किया जाएगा।
0: इस तरह नई दिल्ली में सत्य निकेतन इमारत टैंड की घटना में मरने वाले की गिनती 7 हो गई है। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਿੱਲੀ ਨੇ ਦੱਸਿਆ ਹੈ ਕਿ 12 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਹਨਾਂ ਵਿੱਚੋਂ 6 ਦੀ ਮੌਤ ਹੋ ਗਈ ਅਤੇ 1 ਨੇ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਦਮ ਤੋੜ ਦਿੱਤਾ। 3 ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਨੇ ਸੱਤੇ ਨਿਕੇਤਨ ਦੁਖਾਂਤ ਵਿੱਚ ਵਿਦਿਆਰਥੀਆਂ ਦੀਆਂ ਮੌਤਾਂ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਸੰਬੰਧ ਵਿੱਚ ਵਾਈਸ ਚਾਂਸਲਰ ਵੱਲੋਂ ਅੱਜ ਪ੍ਰਿੰਸੀਪਲਾਂ ਦੀ ਇੱਕ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਲਈ ਸੰਵੇਦਨਾ ਪ੍ਰਗਟ ਕਰਨ ਲਈ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਸ੍ਰੀ ਸਿੰਘ ਨੇ ਸਾਰੇ ਕਾਲਜ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਉਪਲਬਧ ਰਿਹਾਇਸ਼ੀ ਸਹੂਲਤਾਂ ਦੀ ਸਮੀਖਿਆ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਵੀ ਨਰਾਇਣਨ ਨੇ ਇਸਰੋ ਦੇ ਨਿੱਜੀਕਰਨ ਦੀਆਂ ਖਬਰਾਂ ਨੂੰ ਖਾਰਜ ਕੀਤਾ ਹੈ। ਅੱਜ ਬੰਗਲੁਰੂ ਵਿੱਚ CII ਐਕਸਪੋ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸਰੋ ਇੱਕ ਸਰਕਾਰੀ ਸੰਗਠਨ ਹੈ ਅਤੇ ਇਸ ਦੇ ਨਿੱਜੀਕਰਨ ਦਾ ਕੋਈ ਸਵਾਲ ਨਹੀਂ ਹੈ।
2: इसरो एक सरकारी संस्था है और हम सरकारी निवेश के अंतर्गत काम कर रहे हैं। इसरो और MCS के मुख्य लक्ष्यों में से एक बजट के अनुरूप अंतरिक्ष उपकरणों की

0: लागत कम करना है। इसरो को हर साल सरकार आवश्यकता के अनुसार बजट देती है, बजट की कोई कमी नहीं है।
1: ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਤੇ ਨਵੀਂ ਪੁਲਾੜ ਨੀਤੀ ਤਹਿਤ ਪੁਲਾੜ ਗਤੀਵਿਧੀਆਂ ਦਾ ਵਿਸਥਾਰ ਕਰਨ ਲਈ ਪੁਲਾੜ ਪ੍ਰੋਗਰਾਮ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਈ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਰਾਜਾਂ ਦੀ ਭਾਗੀਦਾਰੀ ਵਧਾ ਕੇ ਕ੍ਰਿਸ਼ੀ ਵਿਗਿਆਨ ਕੇਂਦਰਾਂ KVKS ਨੂੰ ਮਜ਼ਬੂਤ ਕਰਨ ਦੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ। ਮੀਟਿੰਗ ਮੁੱਖ ਤੌਰ ਤੇ ਮਾਰਚ 2027 ਤੱਕ 300 ਤਰਜੀਹੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਤੇ ਕੇਂਦਰਿਤ ਸੀ। ਸ੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰਾਂ ਤੋਂ ਸਰਗਰਮ ਭਾਗੀਦਾਰੀ ਅਤੇ ਸਮੇਂ ਸਿਰ ਸਹਾਇਤਾ ਬਹੁਤ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪੁਨਰ ਸੁਰਜੀਤੀ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਬਿਹਤਰ ਤਾਲਮੇਲ, ਸਮੇਂ ਸਿਰ ਵਿੱਤੀ ਸਹਾਇਤਾ, ਆਧੁਨਿਕ ਬੁਨਿਆਦੀ ਢਾਂਚਾ, ਲੋੜੀਂਦੀ ਮਨੁੱਖੀ ਸ਼ਕਤੀ ਅਤੇ ਜ਼ਿਲ੍ਹਾ ਪੱਧਰੀ ਕਾਰਜ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰ ਅਤੇ ਹੋਰ ਹਿੱਸੇਦਾਰਾਂ ਨਾਲ ਤਾਲਮੇਲ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਤਕਨਾਲੋਜੀ, ਹੁਨਰ ਵਿਕਾਸ, ਨਵੀਨਤਾ ਅਤੇ ਪੇਂਡੂ ਉੱਦਮਤਾ ਦੇ ਪ੍ਰਸਾਰ ਲਈ ਪ੍ਰਭਾਵਸ਼ਾਲੀ ਮੰਚ ਵਜੋਂ ਉੱਭਰ ਸਕਣ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੋਆ ਪੁਲਿਸ ਨੂੰ ਪ੍ਰਤਿਸ਼ਠਿਤ ਪ੍ਰੈਜੀਡੈਂਟਸ ਪੁਲਿਸ ਕਲਰ ਪ੍ਰਦਾਨ ਕੀਤਾ। ਇਹ ਸਮਾਰੋਹ ਗੋਆ 'ਚ ਤਾਲੇਗਾਂਵ ਦੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ ਵਿੱਚ ਆਯੋਜਿਤ ਹੋਇਆ। ਸ੍ਰੀ ਸ਼ਾਹ ਨੇ 1930 ਸਾਈਬਰ ਧੋਖਾਧੜੀ ਹੈਲਪਲਾਈਨ ਲਈ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਵੌਇਸ ਅਸਿਸਟੈਂਟ ਸੇਵਾ ਵੀ ਸ਼ੁਰੂ ਕੀਤੀ। ਇਹ ਸੇਵਾ ਨਾਗਰਿਕਾਂ ਅਤੇ ਸੈਲਾਨੀਆਂ ਨੂੰ 12 ਭਾਸ਼ਾਵਾਂ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਪਣਜੀ ਵਿੱਚ ਪੱਛਮੀ ਜ਼ੋਨਲ ਕੌਂਸਲ ਦੀ 18ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਕੇਂਦਰ ਅਤੇ ਮੈਂਬਰ ਰਾਜਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿੱਚ ਤਾਲਮੇਲ ਅਤੇ ਸਾਂਝੀ ਕਾਰਵਾਈ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਬਿਹਾਰ ਵਿੱਚ ਹੜ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਈ ਪ੍ਰਮੁੱਖ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ 12 ਜ਼ਿਲ੍ਹਿਆਂ ਵਿੱਚ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਗੰਗਾ ਅਤੇ ਕਈ ਹੋਰ ਪ੍ਰਮੁੱਖ ਦਰਿਆ ਚੜ੍ਹੇ ਹੋਏ ਨੇ। ਹੜ੍ਹਾਂ ਨਾਲ ਲਗਭਗ 22,42,000 ਲੋਕ ਪ੍ਰਭਾਵਿਤ ਨੇ। ਭਾਰਤ ਦੀ ਸ਼ੀਤਲ ਦੇਵੀ ਨੇ ਅਜਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿੱਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਇੱਕ ਤਮਗਾ ਪੱਕਾ ਕਰ ਲਿਆ ਹੈ। ਸ਼ੀਤਲ ਨੇ ਸੈਮੀਫਾਈਨਲ ਵਿੱਚ ਹਮਵਤਨ ਸਰੀਤਾ ਨੂੰ 145-143 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਹੁਣ ਫਾਈਨਲ ਵਿੱਚ ਸ਼ੀਤਲ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਆਇਜ਼ਾਦਾ ਸੈਦਾਨ ਨਾਲ ਹੋਏਗਾ। ਨੇਪਾਲ ਦੀ ਰਾਸ਼ਟਰੀ ਆਫਤ ਜੋਖਮ ਪ੍ਰਬੰਧਨ ਅਥਾਰਟੀ ਅਨੁਸਾਰ ਨੇਪਾਲ ਵਿੱਚ ਆਏ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,355 ਹੋ ਗਈ ਹੈ। ਚਿਤਵਾਨ ਵਿੱਚ ਸਭ ਤੋਂ ਵੱਧ 363 ਮੌਤਾਂ ਦਰਜ ਕੀਤੀਆਂ ਗਈਆਂ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰੱਖਿਆ ਖਰੀਦ ਪ੍ਰੀਸ਼ਦ ਨੇ ਅੱਜ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਨਗਰ ਨਿਗਮ ਨੂੰ ਰਾਜਧਾਨੀ ਦੇ ਸੱਤਰ ਨਿਕੇਤਨ ਇਲਾਕੇ ਵਿੱਚ ਇੱਕ ਇਮਾਰਤ ਦੇ ਢਹਿਣ ਦੀ ਘਟਨਾ ਦੀ ਉੱਚਤਮ ਪੱਧਰ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਰੋ ਦੇ ਚੇਅਰਮੈਨ ਵੀ ਨਰਾਇਣ ਨੇ ਇਸਰੋ ਦੇ ਨਿੱਜੀਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਤੇ ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਮਜ਼ਬੂਤ ਕਰਨ ਸੰਬੰਧੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਭਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
2: ਸਰੋਤੇ, ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮੇਂ 7:40 ਤੇ 15 ਸਕਿੰਟ। ਤੇ ਸਰੋਤੇ, ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਦੂਜਾ ਹਿੱਸਾ। ਜੀ, ਇੱਕ ਵਾਰ ਤੋਂ ਫਿਰ ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮਸਾਨੀ ਦੇ ਵਿੱਚ। ਸ਼ਾਮਸਾਨੀ ਪ੍ਰੋਗਰਾਮ ਦੇ ਵਿੱਚ ਸਰੋਤਿਓ, ਤੁਸੀਂ ਸਟੂਡੀਓ ਨੰਬਰ 01064-2240-3131 ਡਾਇਲ ਕਰ ਰਹੇ ਹੋ ਆਪਣੀ ਪਸੰਦ ਦੇ ਗੀਤ ਸੁਣਦੇ ਲਈ। ਨੰਬਰ ਫਿਰ ਤੋਂ ਤੁਹਾਨੂੰ ਦੱਸ ਰਿਹਾ, 01064-2240-3131 ਤੇ ਇੱਕ ਕਾਲਰ ਲਾਈਨ 'ਤੇ ਹੈ, ਕਰਦੇ ਉਹਨਾਂ ਨਾਲ ਗੱਲ। ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
2: ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
3: ਗਿੱਦੜਵਾ ਤੋਂ ਬੋਲਦਾ, ਬਾਬੂ ਸਿੰਘ ਢਿੱਲੋਂ, ਪਿੰਡ ਗਿੱਦੜਵਾ, ਢਾਣੀ ਲਾਲ, ਆਪਣਾ

0: ਤੇ ਨਾਲ ਸੁੱਕੋ ਢਿੱਲੋਂ ਲਾਓ ਬਾਈ ਵਾਲਾ ਵੀਰ।
1: ਕਿਹੜਾ ਗੀਤ ਸੁਣੋਗੇ?
0: ਨਰਿੰਦਰ ਬੀਬਾ ਸੁਣਾ ਦਿਓ ਬਾਈ ਜੀ।
1: ਨਰਿੰਦਰ ਬੀਬਾ ਦਾ ਜੀ?
0: ਹਾਂਜੀ
1: ਹਾਂ ਲਓ ਜੀ, ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ, ਮਿਹਰਬਾਨੀ।
0: ਧੰਨਵਾਦ ਧੰਨਵਾਦ ਬਾਈ ਜੀ।

0: ਸਤਿ ਸ਼੍ਰੀ ਅਕਾਲ ਜੀ, ਮੈਂ ਜੱਸੀ ਗਿੱਲ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਂਤ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫਐਮ ਬਠਿੰਡਾ।
1: ਤੇ ਜੀ ਆਕਾਸ਼ਵਾਣੀ ਐਫਐਮ ਬਠਿੰਡਾ, ਤੁਸੀਂ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਵੀ ਨਾਲੋ ਨਾਲ ਸੁਣ ਰਹੇ ਹੋ। ਤੇ ਪ੍ਰੋਗਰਾਮ ਤੁਹਾਡਾ ਪਸੰਦੀਦਾ ਚੱਲ ਰਿਹਾ ਜੀ ਸ਼ਾਮਸਵਾਨੀ। ਸ਼ਾਮਸਵਾਨੀ ਪ੍ਰੋਗਰਾਮ ਦੇ ਵਿੱਚ ਸਰੋਤੇ 0164-242-3131 ਸਟੂਡੀਓ ਦਾ ਨੰਬਰ ਡਾਇਲ ਕਰਕੇ ਆਪਣੀ ਪਸੰਦ ਦੇ ਗੀਤ ਸੁਣ ਰਹੇ ਨੇ। ਸਾਡਾ ਕੀ ਅਖਤਿਆਰ ਏ ਸੱਜਣਾ, ਸਾਡਾ ਕੀ ਅਖਤਿਆਰ ਏ ਸੱਜਣਾ, ਤੇਰੇ ਹੱਥ ਮੁਹਾਰੇ ਸੱਜਣਾ, ਲੈ ਚੱਲ ਜਿੱਥੇ ਵੀ ਲੈ ਜਾਣਾ, ਸਾਡਾ ਕੀ ਇਨਕਾਰ ਏ ਸੱਜਣਾ। ਸੋ ਜੀ ਤੁਸੀਂ ਫੋਨ ਮਿਲਾਓ 0164-242-3131 ਔਰ ਫਰਮਾਇਸ਼ ਕਰੋ, ਸਾਡਾ ਕੋਈ ਇਨਕਾਰ ਨਹੀਂ ਹੈ। ਸਰੋਤਾ ਲਾਈਨ ਤੇ ਹੈ, ਕਰਦੇ ਉਹਨਾਂ ਨਾਲ ਗੱਲ ਤੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ,
2: ਸਤਿ ਸ਼੍ਰੀ ਅਕਾਲ ਵੀਰ ਜੀ।
1: ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਦਾਬ, ਦੋਨੇ ਹੱਥ ਜੋੜ ਕੇ।
2: ਥੈਂਕ ਯੂ।
1: ਮਸਾਂ ਕੋਈ ਸਾਡੀ ਭੈਣ ਆਈ ਇਸ ਪ੍ਰੋਗਰਾਮ ਸ਼ਾਮ ਸਾਨੂੰ ਦੇ ਵਿੱਚ।
2: ਔਰ ਵੀ ਠੀਕ ਹੋ?
1: ਬਹੁਤ ਵਧੀਆ, ਤੁਸੀਂ ਆਪਣਾ ਦੱਸੋ।
2: ਇੱਕ ਮਿੰਟ, ਦੋ ਮਿੰਟ ਸੁਣੋਗੇ ਮੈਨੂੰ? ਮੈਂ ਕੁਝ ਬੋਲਣਾ ਚਾਹੁੰਦੀ ਆ।
1: ਅੱਛਾ, ਨਾਮ ਦੱਸੋਗੇ ਆਪਣਾ ਪਹਿਲਾਂ?
2: ਨਰਵਾਣਾ ਰੋਡ ਦੇ ਸ਼ਮੇਸ਼ ਨਗਰ ਪ੍ਰਾਣੀ ਬੋਲ ਰਹੀ ਜੀ। ਮੈਂ
1: ਰਾਣੀ ਬੋਲ ਰਹੀ ਹਾਂ। ਹਾਂਜੀ ਰਾਣੀ, ਹੁਣ ਬੋਲ ਸਕਦੇ ਹੋ ਤੁਸੀਂ।
2: ਵੀਰਾ ਕੋੜੀਆਂ ਵ ਕਹਿੰਦੀ

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਸਰੋਤਿਆਂ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 7:51 ਤੇ 20 ਸੈਕਿੰਡ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ।

0: ਜੀ ਸਰੋਤਿਓ, ਤੁਹਾਡੇ ਸਾਥ ਦੇ ਨਾਲ ਹੀ ਸਾਡੀ ਇਸ ਸ਼ਾਮ ਸੋਨੀ ਮਹਿਫਲ ਦੀ ਜਾਨ ਹੈ ਅਤੇ ਤੁਸੀਂ ਸਰੋਤਿਓ ਰੇਡੀਓ ਦੀ ਸ਼ਾਨ ਹੋ। ਸੋ ਜੀ 0164242331 ਡਾਇਲ ਹੋਇਆ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਪਿੰਡ ਗੁਰੂ ਸਰ ਸੈਣੇ ਵਾਲਾ ਤੋਂ ਗੁਰੂ ਨਾਨਕ ਸਿੰਘ ਬੋਲਦਾ ਜੀ।
0: ਗੁਰੂ ਨਾਨਕ ਸਿੰਘ, ਗੁਰੂ ਸਰ ਸੈਣੇ ਵਾਲਾ?
1: ਹਾਂਜੀ ਹਾਂਜੀ।
0: ਗੁਰੂ ਨਾਨਕ,
1: ਹਾਂਜੀ,
0: ਤੁਹਾਡਾ ਨਾਮ ਲੈਂਦੇ ਜੀ ਬੜਾ ਚੰਗਾ ਜਿਹਾ ਲੱਗਦਾ ਹੈ।
1: ਹਾਂਜੀ ਹਾਂਜੀ, ਬਹੁਤ ਵਧੀਆ ਜੀ।
0: ਨਾਮ ਤੁਹਾਡਾ ਬੜਾ ਸੋਹਣਾ ਹੈ।
1: ਹਾਂਜੀ ਹਾਂਜੀ ਹਾਂਜੀ।
0: ਹਾਂ, ਗੁਰੂ ਨਾਨਕ ਜੀ ਕਿਹੜਾ ਗੀਤ ਸੁਣੋਗੇ?
1: ਗੀਤ ਸੁਣਾਉਂਗੇ ਰਵਿੰਦਰ ਗਰੇਵਾਲ ਦਾ ਜੀ, ਦਿਨ ਉਹ ਨਾ ਰਹੇ
0: ਜੀ। ਦਿਨ ਇਹ ਨਾ ਰਹੇ ਤਾਂ ਦਿਨ ਉਹ ਵੀ, ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ, ਹੈਨਾ? ਹਾਂ, ਗੁਰੂ ਨਾਨਕ, ਕਈ ਵਾਰੀ ਹੁੰਦਾ ਨਾ ਕਿ ਅਸੀਂ ਬੜੇ ਉਦਾਸ ਜੇ ਹੋ ਜਾਂਦੇ ਹਾਂ ਵੀ ਆਹ ਕੀ ਗੱਲ, ਆਹ ਮੁਸੀਬਤ ਆਣ ਪਈ, ਹੈਨਾ ਕਿ ਨਹੀਂ?
1: ਹਾਂਜੀ ਹਾਂਜੀ।
0: ਹਾਂ, ਪਰ ਸਾਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਹਮੇਸ਼ਾ।
1: ਮੈਂ ਨਾ ਤੁਹਾਡਾ ਫੈਨ ਬਹੁਤ ਜੀ, ਤੁਸੀਂ ਬਹੁਤ ਚਿਰ ਤੋਂ ਆਏ ਹੋ, ਬਹੁਤ ਹੀ ਸਾਨੂੰ ਜੋ ਹੈ ਸਾਡੀ ਸਰੋਤੇ ਬਹੁਤ ਸੋਹਣੇ ਹੈ ਸਾਨੂੰ ਫੁੱਲ ਗੁਲਾਬ ਦਾ ਹੋਵੇ, ਉਸ ਤਰ੍ਹਾਂ ਸਾਨੂੰ ਮਹਿਕ ਫੈਲਾ ਰਹੇ ਜੀ।
0: ਕਿਆ ਬਾਤ ਹਨ, ਕਿਆ ਬਾਤ ਹਨ! ਸਾਨੂੰ ਸਟੂਡੀਓ ਦੇ ਵਿੱਚ ਇੱਥੇ ਬੈਠਿਆ ਨਾ, ਆਪਣੇ ਆਪ ਚ ਖੁਸ਼ਬੂ ਆਉਣ ਲੱਗ ਗਈ। ਤੁਸੀਂ ਇੰਨਾ ਪਿਆਰ ਦਿੰਦੇ ਹੋ, ਇੰਨਾ ਸਤਿਕਾਰ ਦਿੰਦੇ ਹੋ, ਤੁਹਾਡਾ ਇਸ ਦੇ ਲਈ ਸ਼ੁਕਰੀਆ। ਹਾਂ, ਗੁਰੂ ਨਾਨਕ ਸਿੰਘ ਜੀ, ਤੁਹਾਡੀ ਫਰਮਾਇਸ਼ ਤੇ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।
1: ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ।

ਜੀ, ਜਿਨ੍ਹਾਂ ਨੇ ਫੋਨ ਨਹੀਂ ਮਿਲਾਇਆ ਉਹਨਾਂ ਨੇ ਆਪਣੀ ਫਰਮਾਇਸ਼ ਦਾ ਗੀਤ ਕੀ ਸੁਣਨਾ। ਸੋ ਇਸ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਥੋੜ੍ਹੀ ਮਿਹਨਤ ਤਾਂ ਕਰਨੀ ਪੈਂਦੀ ਆ ਆਪਣੇ ਪਸੰਦ ਦਾ ਗੀਤ ਸੁਣਨ ਦੇ ਲਈ। ਅਤੇ ਹੁਣ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਹੱਸੋ ਖੇਡੋ ਖੁਸ਼ੀਆਂ ਮਨਾਓ, ਟੋਲੇ ਨੇ ਲਾਓ ਅਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

जी श्रोतियो, दुर्गा रंगीला दी आवाज़ ਦੇ ਵਿੱਚ ਗਾਇਆ ਹੋਇਆ ਗੀਤ ਤੁਸੀਂ ਸੁਣਿਆ, ਔਰ ਫਰਮਾਇਸ਼ ਕਿੰਨਾ ਸਰੋਤਿਆਂ ਦੀ ਸੀ। ਇਸ ਗੀਤ ਨੂੰ ਸੁਣਨ ਦੇ ਲਈ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੁੱਛੋ ਮੰਡੀ ਤੇ ਅਜੈਬ ਸਿੰਘ ਜੌੜਕੀਆਂ ਹੋਰੇ ਫਰਮਾਇਸ਼ ਕਰ ਰਹੇ ਸੀ। ਪਿੰਡ ਕੋਟਸ਼ਮੀਰ ਨੇੜੇ ਪਾਰਕ ਮੱਖਪੱਤੀ ਜਥੇਦਾਰ ਪਿਆਰਾ ਸਿੰਘ, ਸੁਖਪਾਲ ਸਿੰਘ, ਮੇਜਰ ਸਿੰਘ ਪੰਚੂ, ਪੱਪੂ ਸ਼ਰਮਾ, ਪਾਲ ਸਿੰਘ ਸੁਨਿਆਰਾ ਤੇ ਕਹਿੰਦੇ ਜੀ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਇਸੇ ਗੀਤ ਨੂੰ ਸੁਣਨ ਦੇ ਲਈ ਸੀਤਾ ਰਾਮ ਕੇਸਰੀ, ਸੁੱਖਾ ਸਿੰਘ, ਸਰਪੰਚ ਕੋਠੇ ਢਾਬਾਂ ਵਾਲੇ, ਦੇਬੀ ਕੋਟਲੀ, ਕਿੰਦਾ ਕੁੰਡਾ ਫਾਰਮ, ਨੀਲਾ ਸਿੰਘ ਪਿੰਡ ਗੰਗਾ, ਕਾਲਾ ਰੂਪ ਸਿੰਘ ਤੇ ਰਾਣਾ ਨੰਬਰਦਾਰ ਹੋਰਾਂ ਨੇ ਸਾਨੂੰ ਖਤ ਭੇਜਿਆ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਤੇ ਅੰਸ਼ੂ ਹੋਰਾਂ ਦਾ ਖਤ ਇਸ ਗੀਤ ਨੂੰ ਸੁਣਨ ਦੇ ਲਈ ਮਿਲਿਆ ਸੀ। ਸੈਕਟਰ 67 ਮੁਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ ਤੇ ਡਾਕਟਰ ਅਮਨਦੀਪ ਹੋਰਾਂ ਦਾ ਖਤ ਮਿਲਿਆ ਸੀ। ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੰਘ ਸਿੱਧੂ, ਹਰਨਾਸ ਸਿੱਧੂ, ਮਹਿੰਦਰ ਤਿਵਾੜੀ, ਹਰਨਾਮ ਸਿੱਧੂ ਤੇ ਸਤਪਾਲ ਸਿੱਧੂ ਪਿੰਡ ਗੰਗਾ, ਤਹਿਸੀਲ ਨਥਾਣਾ, ਡਾਕਖਾਨਾ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਖਤ ਮਿਲਿਆ ਸੀ। ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਜੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ, ਜਿਨ੍ਹਾਂ ਨੇ ਖਤ ਸਾਨੂੰ ਲਿਖ ਭੇਜਿਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਕਾ ਤੇ ਵੰਸ਼ ਬੱਤਾ ਹੋਰਾਂ ਨੇ। ਸਾਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੋ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ। ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਹਨੀ, ਦੀਕਸ਼ਾ ਤੇ ਜੰਨਤ ਕਾਟਪਾਲ। ਪਿੰਡ ਤਿਉਣਾ, ਜ਼ਿਲ੍ਹਾ ਬਠਿੰਡਾ ਤੋਂ ਬੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਰਨਦੀਪ ਸਿੰਘ ਬਰਾੜ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਪੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮੀਕਾ ਮਿਰਕ ਤੇ ਸਾਥੀ। ਇਹ ਖਤ ਮਿਲਿਆ ਜੀ ਲਿਕਾਂਡਾ ਬਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਤੇ ਕੁਲਦੀਪ ਗਾਂਧੀ ਹੋਰਾਂ ਦਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ। ਡੱਬਵਾਲੀ ਹਰਿਆਣਾ ਤੋਂ ਜੇ ਕੇ ਬਕੋਲੀਆ, ਸ੍ਰੀਮਤੀ ਸੁਨੀਤਾ ਬਕੋਲੀਆ, ਸੰਜੇ, ਅਨਿਲ ਤੇ ਮੀਨੂ ਬਕੋਲੀਆ ਹੋਰਾਂ ਦਾ ਖਤ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ ਮਿਲਿਆ। ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਜਿਸ ਨੂੰ ਸੰਗੀਤ ਦਿੱਤਾ ਹੈ ਸੁਰਿੰਦਰ ਸੋਢੀ ਨੇ।

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅਤੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਇੱਥੇ ਸਮਾਪਤ ਹੁੰਦਾ ਹੈ, ਪਰੰਤੂ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਪ੍ਰੋਗਰਾਮਾਂ ਸੰਬੰਧੀ ਕੋਈ ਰਾਏ, ਸਲਾਹ ਜਾਂ ਮਸ਼ਵਰਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਖੱਤ ਲਿਖ ਸਕਦੇ ਹੋ। ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਐਫ ਐਮ ਬਠਿੰਡਾ, ਪਿੰਨ ਕੋਡ 1510001। ਇਸ ਪਤੇ ਦੇ ਉੱਪਰ ਤੁਸੀਂ ਸਾਨੂੰ ਖੱਤ ਲਿਖ ਕੇ ਭੇਜ ਸਕਦੇ ਹੋ ਆਪਣੇ ਜਿਹੜੇ ਦੋਸਤ ਨੂੰ। ਹੁਣ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਸਮਾਪਤ ਕਰਨ ਦੀ ਤੋਂ ਆਗਿਆ, ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।